ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ

ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੇ ਉਪਾਏ ਤਾਕਾਰੀ ਜੁਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।

ਸਿਧਾਨੁ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧੁ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ

ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀਅਤ ਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹੁ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ

ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧਸੰਗ ਜੀ, ਆਪ ਸੰਗਤਾਂ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਆਪਣੇ ਕੋਲ ਜੋ ਗਿਆਨੀ ਕੁਲਵੰਤ ਸਿੰਘ ਜੀ 4-5 ਦਿਨ ਵਾਸਤੇ ਪਹੁੰਚੇ ਸਨ, ਬੁੱਧਵਾਰ ਤੀਕਰ ਆਪ ਸੰਗਤਾਂ ਨੂੰ ਜੋ ਉਹਨਾਂ ਦਾ ਦੀਵਾਨ ਬਾਕੀ ਹੈ 8:15 ਤੋਂ 9:15 ਤੀਕਰ ਕਥਾ ਸਰਵਣ ਕਰਾਉਣਗੇ। 7 ਵਜੇ ਤੋਂ ਲੈ ਕੇ 7:30 ਵਜੇ ਤੀਕਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਕਥਾ ਸਰਵਣ ਕਰਾਉਣਗੇ। ਉਸ ਤੋਂ ਬਾਅਦ ਕੀਰਤਨ, ਫਿਰ ਭਾਈ ਕੁਲਵੰਤ ਸਿੰਘ ਜੀ 8:15 ਤੋਂ 9:15 ਤੀਕਰ ਕਥਾ ਸਰਵਣ ਕਰਾਉਣਗੇ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਇਸੇ ਸੰਬੰਧ ਵਿੱਚ ਜੋ ਸੰਗਤਾਂ ਵੱਲੋਂ ਸਹਿਜ ਪਾਠ ਆਰੰਭ ਸਨ ਉਹਨਾਂ ਦੀਆਂ ਸੰਪੂਰਨਤਾਵਾਂ 24 ਤਰੀਕ ਸ਼ਾਮ 3 ਵਜੇ ਦੇ ਕਰੀਬ ਹੋਣਗੀਆਂ ਅਤੇ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਨੁਵਾਦ ਕਰਨੀ। ਸਵਾਹੁ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ 7:30 ਵਜੇ ਤੱਕ ਕਥਾ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੜਿਆ ਪਿੰਡ ਫੜਿਆ ਤੀਰ ਤਾਵਣ ਤਾਤੋ ਜਮ ਮਗ ਬਾਦਾ ਖਾਹੇ ਚੋਟਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰੀਮੋ ਕਰੀਮ ਅਰਹੀਮੋ ਰਹੀਮ ਫਹੀਮੋ ਫਹੀਮ ਦਾਨਸ਼ ਫਜ਼ੀਲ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਂ ਪੀਰ ਦਸਤਗੀਰ ਮੁਰਸ਼ਦ ਉਲ ਆਲਮੀ ਜਾਹਰ ਪੀਰ ਜਗਤ ਗੁਰ ਬਾਬਾ ਨਿਰੰਕਾਰ ਸਰੂਪ ਇਲਾਹੀ ਜੋਤ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਵਪਾਰਕ ਰਚਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ ਹੋਈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਜੋ ਉਦਾਹਰਣਾਂ ਦਿੱਤੀਆਂ ਉਹਦਾ ਸਿਰਫ ਇੱਕ ਪੱਖ ਹੈ। ਜਿਵੇਂ ਭੌਰਾ ਹੈ ਉਸ ਦੀ ਮਿਸਾਲ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਅਰਜਨ ਦੇਵ ਮਹਾਰਾਜ ਸਾਹਿਬ ਦੀ ਸ਼ਹੀਦੀ ਵੇਲੇ ਮੱਛੀ ਦੀ ਮਿਸਾਲ ਦਿੱਤੀ। ਇਸ ਦੇ ਚ ਵੀ ਸਤਿਗੁਰੂ ਸਾਹਿਬ ਜੀ ਨੇ ਭੌਰੇ ਦੀ ਤੇ ਮੱਛੀ ਦੀ ਮਿਸਾਲ ਦਿੱਤੀ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਹੁਣ ਇਹ ਕੀ ਹੈ ਮੱਛੀ ਦਾ ਇੱਕ ਪੱਖ ਹੈ ਵੀ ਧੰਨ ਗੁਰੂ ਅਰਜਨ ਸਾਹਿਬ ਉਸ ਮਾਲਕ ਵਾਹਿਗੁਰੂ ਦੇ ਸਿਧਾਂਤ ਦੇ ਨਾਲ ਇਉਂ ਰਹਿ ਰਹੇ ਨੇ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿ ਰਹੀ, ਪਾਣੀ ਹੋਣਾ ਤੇ ਉਹਦੀ ਮੌਤ। ਸਾਹਿਬ ਜੀ ਕਹਿੰਦੇ ਕਿ ਤੁਸੀਂ ਮੈਨੂੰ ਸਿਧਾਂਤ ਨਾਲ ਤੋੜਨਾ ਚਾਹੁੰਦੇ ਜੇ ਸਿਧਾਂਤ ਨੂੰ ਟੁੱਟ ਕੇ ਮੇਰੀ ਆਤਮਿਕ ਮੌਤ ਤੇ ਮੈਂ ਪ੍ਰਾਣ ਲਾ ਦੇਣਾ ਚਾਹੁੰਦਾ ਹਾਂ ਪਰ ਉਸ ਅਕਾਲ ਪੁਰਖ ਦੇ ਹੁਕਮ ਨੂੰ ਬਦਲੀ ਨਹੀਂ ਕਰਨਾ ਚਾਹੁੰਦਾ। ਲੇਕਿਨ ਉਹੀ ਮਛਲੀ ਦੀ ਮਿਸਾਲ ਸਤਿਗੁਰ ਨੇ ਦਿੱਤੀ ਹੈ ਅਤ ਸਿਆਣੀ ਸੋਹਣੀ ਕਿਉਂਕਿ ਤੋ ਵਿਸਾਹੋ ਕੀਤੇ ਕਾਰਨ ਪਕੜੀ ਕਾਲ ਨਾ ਟਲੇ ਸਰਾ। ਜਿਹੜੀ ਮਛਲੀ ਏਡੀ ਸੋਹਣੀ ਹੈ ਉਹਨੂੰ ਟਿਕਾ ਨਹੀਂ ਹੈਗਾ, ਉਹ ਪੱਥਰ ਚੱਟਣ ਨੂੰ ਕਦੀ ਉੱਧਰ ਨੂੰ ਜਾਂਦੀ ਕਦੀ ਉੱਧਰ ਨੂੰ ਜਾਂਦੀ ਹੈ। ਸ਼ਿਕਾਰੀ ਉਹਨੂੰ ਜਾਲ ਪਾ ਲੈਂਦਾ ਹੈ ਜਾਂ ਕੁੰਡੀ ਲਾਉਂਦਾ, ਕੁੰਡੀ ਚ ਫਸ ਜਾਂਦੀ ਹੈ ਤੇ ਫਿਰ ਪਾਣੀ ਤੋਂ ਬਿਨਾਂ ਨੂੰ ਤੜਫਣਾ ਵੀ ਪੈਂਦਾ। ਨਾ ਗੱਲ ਭੌਰੇ ਦੀ ਨਾ ਮੱਛੀ ਦੀ, ਗੱਲ ਸਤਿਗੁਰੂ ਸਾਹਿਬ ਜੀ ਨੇ ਮਨ ਦੀ ਰੱਖੀ। ਮਨ ਕਰ ਉਪਜਿਤ ਪਾਪ ਸਭ, ਜਿੰਨੇ ਪਾਪ ਨੇ ਨਾ ਉਹ ਸਾਰੇ ਮਨ ਕਰਕੇ ਪੈਦਾ ਹੁੰਦੇ। ਮਨ ਕਰ ਹੋਤ ਵਿਨਾਸ਼, ਤੇ ਜਿੰਨੇ ਮਨ ਪਾਪ ਨੇ ਉਹ ਵਿਨਾਸ਼ ਵੀ ਤਾਂ ਹੋਣਿਆ ਮੰਨ ਨਹੀਂ ਕਰ। ਜਲ ਕਰ ਕਰਦਮ ਉਪਜ ਹੈ, ਚਿੱਕੜ ਹਮੇਸ਼ਾ ਪਾਣੀ ਦਾ ਹੁੰਦਾ। ਜਲ ਕਰ ਕਰਦ ਸਿਫਾਤ, ਲੇਕਿਨ ਪਾਣੀ ਹੀ ਜਿਹੜਾ ਹੈ ਉਹ ਚਿੱਕੜ ਨੂੰ ਸਾਫ ਕਰਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਹੈ ਸੱਚ ਕਹੈ ਨਾਨਕ। ਵਿਸ਼ਰਾਮ ਜਿਹੜਾ ਨਾ ਉਹ ਨਾਨਕ ਤੇ ਆ, ਕੱਕੇ ਨੂੰ ਔਂਕੜੇ ਤੇ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਤੈਨੂੰ ਸੱਚ ਫਰਮਾ ਰਹੇ।
ਚੇਤ ਰੇ ਮਨ ਮਰੇ ਭਵਾ ਕਰ। ਹੇ ਮਨਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚੇਤ, ਜੇ ਤੂੰ ਨਾ ਚੇਤਿਆ ਤੂੰ ਇੰਨਾ ਕਾਲਾ ਹੋ ਜਾਏਗਾ ਕਿ ਤੂੰ ਉਹਦੇ ਦਰ ਤੇ ਪ੍ਰਵਾਹ ਨਹੀਂ ਹੋਏਗਾ, ਫਿਰ ਪਤਾ ਨਹੀਂ ਕਿੱਥੇ ਕਿਹੇ ਧੱਕੇ ਖਾਏਗਾ, ਕਿਹੋ ਜਿਹੇ ਦੁੱਖ ਪਾਏਗਾ। ਚੇਤ ਰਾਮ, ਉਸ ਵਾਹਿਗੁਰੂ ਅਕਾਲ ਪੁਰਖ ਰਵੇ ਹੋਏ ਨੂੰ ਚੇਤ। ਚੇਤ ਰੇ ਚੇਤ ਅਚੇਤ ਮਹਾਂਪਸ, ਪਸ ਪਸ਼ੂ ਤੇ ਪਸ਼ੂ ਵੀ ਨਹੀਂ, ਗੁਰੂ ਗੋਬਿੰਦ ਸਿੰਘ ਨੇ ਮਹਾਂਪਸ, ਪਸ਼ੂਆਂ ਵਿੱਚ ਵੱਡਾ ਪਸ਼ੂ ਹੈ, ਜੇ ਤੂੰ ਉਹਨੂੰ ਯਾਦ ਨਹੀਂ ਕਰ, ਇਹਦਾ ਦੁੱਖ ਕਿਹਨੂੰ ਹੋਣਾ, ਤੈਨੂੰ ਹੋਣਾ। ਚੇਤ ਰੇ ਚੇਤ ਅਚੇਤ ਮਹਾਂਪਸ, ਅੰਤ ਕੀ ਵਾਰ ਅਕੇਲੋ ਹੀ ਜਾਏ, ਆਖਰ ਨੂੰ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ। ਫੋਕਟ ਧਰਮ ਦੇ ਰਡਾਂਤ ਕਹਾਂ, ਜਿਹੜੇ ਫੋਕੇ ਕਰਮ ਨੇ ਨਾ, ਜਿਹੜੇ ਕਿਸੇ ਕੰਮ ਨਹੀਂ ਆਉਣੇ ਸੀ ਉਹ ਕਰਨ ਤੇ ਲੱਗੇ ਹੋਏ ਆ ਉਹਨਾਂ ਲੋਕਾਂ ਦੇ ਵਿੱਚ, ਨੇ ਉਹ ਕਰਮ ਜਿਹੜੇ ਆ ਉਹ ਛੱਡ ਦੇ। ਇਸ ਵਾਸਤੇ ਤੇਰਾ ਕਰਮ ਕੀ ਏ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰ। ਚੇਤਨਾ ਹੈ ਤੋ ਚੇਤਲਾ ਨਿਸਜਨਮੇ ਪ੍ਰਾਣੀ, ਨਿਸ ਰਾਤ ਤੇ ਦਿਨ ਦਿਨ ਰਾਤ, ਛਿਨ ਛਿਨ ਔਧ ਵਿਹਾਦ ਹੈ ਫੂਟੇ ਘੱਟ ਜੋ ਪਾਣੀ। ਤੇਰੀ ਉਮਰ ਇਉਂ ਬੀਤੀ ਜਾਂਦੀ, ਪੂਰੇ ਘੜੇ ਚ ਪਾਣੀ ਪਾਈਏ ਨਾ ਤੇ ਉਹ ਤਿੰਨ ਚਾਰ ਦਿਨ ਦੇ ਵਿੱਚ ਖਾਲੀ ਹੋ ਜਾਂਦਾ ਸਿਮ ਸਿਮ ਕੇ ਕੋਰੇ ਘੜੇ ਦਾ ਪਾਣੀ, ਨੇ ਇਵੇਂ ਤੇਰੇ ਇਸ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ ਨਿਕਲ ਰਿਹਾ ਹੈ। ਇਸ ਵਾਸਤੇ ਚੇਤਨਾ ਕਰ, ਜੇ ਚੇਤੇਗਾ ਤੇ ਬਚੇਗਾ, ਜੇ ਚੇਤੇਗਾ ਨਹੀਂ ਫਿਰ ਤੂੰ ਬਚੇਗਾ। ਤੇ ਕਈ ਵਾਰ ਇਹੋ ਜਿਹੇ ਹੁੰਦੇ ਆ ਉਹ ਸੁਣ ਕੇ ਕਿਤੇ ਕੁਦਰਤੀ ਉਹਨਾਂ ਨੂੰ ਸੰਗਤ ਆਉਣਾ ਪੈ ਜਾਵੇ ਜਾਂ ਕਿਸੇ ਕੋਲੋਂ ਗੁਰੂ ਕੇ ਵਿਚਾਰ ਸੁਣ ਲੈਣ, ਉਹ ਕਹਿੰਦੇ ਇਹ ਕਿਵੇਂ ਹੋ ਗਿਆ, ਇਹ ਤੇ ਐਵੇਂ ਕਰੀ ਜਾਂਦੇ। ਸਾਡੇ ਇਤਿਹਾਸ ਵਿੱਚ ਪਹਿਲਾਂ ਨਾ ਇਕੱਲਾ ਸ਼ਬਦ ਸੀਗਾ, ਜਦੋਂ ਸ਼ਬਦ ਸੁਣਿਆ, ਸ਼ਬਦ ਦੇ ਨਾਲ ਕੋਈ ਬੰਨਿਆ ਗਿਆ, ਫਿਰ ਉਹ ਸ਼ਬਦ ਦੀ ਉਹ ਭੂਮਿਕਾ ਬਣ ਗਈ, ਉਹ ਸ਼ਬਦ ਦਾ ਵਿਸਥਾਰ ਬਣ ਗਿਆ। ਪਹਿਲਾਂ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਸੁਣਾਈ, ਤੇ ਕਈ ਵਾਰੀ ਇਉਂ ਹੋਇਆ ਵੀ ਬਾਣੀ ਸੰਗਤ ਚ ਕੋਈ ਕੀਰਤਨ ਜਾਂ ਕੀਰਤਨ ਕਰ ਰਿਹਾ ਤੇ ਕੋਈ ਇਹੋ ਜਿਹਾ ਉਹਨੇ ਕਿਹਾ ਐਵੇਂ ਖਾਮਖਾ, ਔਰ ਇਹ ਸਾਡੇ ਇਤਿਹਾਸ ਚ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵੇਲੇ, ਅੰਤਰ ਮਨ ਤਨ ਵਸ ਰਹੇ ਈਤ ਓਤ ਕੇ ਮੀਤ, ਗੁਰਪੁਰ ਪੂਰੇ ਉਪਦੇਸਿਆ ਨਾਨਕ ਜਪੀਏ ਨੀਤ। ਕਹਿੰਦੇ ਨਿਤ ਉਹਨੂੰ ਜਪੀਏ, ਅੰਦਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਇਹ ਵੇਖਿਆ ਦਿਨ ਚਾਰ ਦਿਨ ਛਾੜ ਚੱਲਿਓ ਸਭ ਕੋਏ। ਤੇ ਚੋਰ ਨੇ ਇਹ ਸੁਣਿਆ, ਕਹਿੰਦਾ ਐਵੇਂ ਲੱਗੇ ਹੋਏ, ਉਹਦਾ ਕੰਮ ਕੀ ਸੀ, ਕਿਸੇ ਦੇ ਘਰ ਡਾਕਾ ਮਾਰਨਾ, ਕਿਸੇ ਦੇ ਘਰ ਚੋਰੀ ਕਰਨੀ, ਆਪਣੇ ਧੀਆਂ ਪੁੱਤਰਾਂ ਵਾਸਤੇ ਇਕੱਠਾ ਕਰਕੇ ਲੈ ਕੇ ਆਉਣਾ। ਹੁਣ ਉਹਨੂੰ ਸ਼ੰਕਾ ਹੋ ਗਿਆ ਵੀ ਉਸ ਤਰ੍ਹਾਂ ਹੀ ਕਹਿ ਰਹੇ, ਲੇਕਿਨ ਸੰਗਤ ਜਿਹੜੀ ਹੈ ਨਾ, ਸਤਿਗੁਰ ਸਾਹਿਬ ਜੀ ਦਾ ਇੱਕ ਬਹੁਤ ਵੱਡਾ ਪਰ ਉਪਕਾਰ ਹੈ ਕਿ ਇਸ ਸੰਗਤ ਦੇ ਵਿੱਚ ਕੋਈ ਕਿਸੇ ਤਰੀਕੇ ਵੀ ਆ ਜਾਂਦਾ, ਉਹ ਘੜੀ ਉਹ ਪਲ ਵਿਅਰਥ ਨਹੀਂ ਆਉਂਦਾ, ਉਹ ਕਿਤੇ ਨਾ ਕਿਤੇ ਅੱਗੇ ਹੋ ਕੇ ਉੱਗੜਦਾ ਹੈ ਤੇ ਉਹ ਤੁਹਾਨੂੰ ਕਿਤੇ ਟਿਕਾਣੇ ਲੈ ਜਾਂਦਾ। ਹੁਣ ਬੈਠਾ ਹੈ ਸੰਗਤ ਦੇ ਕੀਰਤਨ ਦੇ ਵਿੱਚ, ਕੀਰਤਨ ਹੋ ਰਿਹਾ ਹੈ, ਇਹਨੇ ਸੁਣਿਆ
ਲੇਕਿਨ ਮਨ ਵਿੱਚ ਸ਼ੰਕਾ ਉਪਜਿਆ ਜਿਨ੍ਹਾਂ ਦੀਆਂ ਤਰਾਸ਼ਤੀ ਲੋਕਾਂ ਦੇ ਘਰ ਲੁੱਟ ਕੇ ਲੈ ਕੇ ਹੁੰਦਾ ਸੀ। ਸਾਹਿਬ ਜੀ ਨੇ ਬਾਣੀ ਬਹੁ ਪ੍ਰਪੰਚ ਕਰ ਪਰਤਣ ਲਿਆ ਵੇ ਸੁਖ ਦਾਰਾ ਪੇ ਆਲ ਪਾ। ਇੱਕ ਦਿਨ ਇਹੋ ਜਿਹਾ ਹੋਇਆ ਕਿ ਕਹਿੰਦਾ ਐਵੇਂ ਕਹਿੰਦੇ ਮੇਰੇ ਤੇ ਧੀਆਂ ਪੁੱਤਰ ਸਾਰੇ ਮੇਰੇ ਨਾਲ ਨੇ, ਮੈਂ ਕਮਾ ਕੇ ਲੈ ਕੇ ਆਉਂਦਾ। ਜਿਵੇਂ ਸਤਿਗੁਰ ਸਾਹਿਬ ਜੀ ਨੇ ਅਲਾਹਿੰਦ ਵੀ ਇੱਕ ਰਾਜਾ ਜਿਹੜਾ ਹੈ ਉਹ ਸੁਪਨੇ ਦੇ ਵਿੱਚ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਪਖਾਰੀ ਅਸ਼ਟ ਰਾਜ ਵਿਛੜ ਦੁੱਖ ਪਾਇਆ ਸੋਗਤ ਪਈ ਹਮਾਰੀ। ਇਹਨੂੰ ਸੁਪਨਾ ਹੀ ਆਇਆ, ਜੋ ਸੁਪਨਾ ਆਇਆ ਦੇਖਦਾ ਬਿਮਾਰ ਹੋ ਗਿਆ, ਬਿਮਾਰ ਹੋ ਗਿਆ ਘਰ ਦੇ ਕੁਛ ਚਿਰ ਰਹੇ, ਜ਼ਿਆਦਾ ਬਿਮਾਰ ਹੋ ਗਿਆ ਘਰ ਦੇ ਵੀ ਛੱਡ ਕੇ, ਹੁਣ ਆਵਾਜ਼ਾਂ ਮਾਰਤਾ ਸੁਣਦੇ ਨਹੀਂ। ਅਖੀਰ ਸੁਪਨੇ ਵਿੱਚ ਇਹਦੀ ਮੌਤ ਹੋ ਗਈ, ਨਹੀਂ ਵੇਖਿਆ ਵੀ ਸੁਪਨੇ 'ਚ ਜਮਦੂਤ ਆਏ ਨੇ ਲੈ ਗਏ ਨੇ, ਇਹ ਸੁਪਨੇ 'ਚ ਦੇਖ ਰਿਹਾ ਹੈ ਵੀ ਧਰਮਰਾਜ ਕੋਲ ਪੇਸ਼ ਕੀਤਾ ਹੈ। ਤੂੰ ਕਹਿੰਦਾ ਬਹੁਤ ਸਜਾ ਹੱਕਦਾਰ, ਬੜੇ ਚੋਰੀਆਂ ਬੜੇ ਡਾਕੇ ਮਾਰੇ ਨੇ, ਲੈ ਜੇ ਇਹਨੂੰ ਨਰਕਾਂ 'ਚ ਸਿੱਟੋ। ਸੁਪਨੇ 'ਚ ਵੇਖਦਾ ਵੀ ਉਹਦਾ ਸੇਕ ਬੜਾ ਹੈ, ਜਦੋਂ ਉਹਨੂੰ ਸਿੱਟਣ ਲੱਗਦੇ ਨਾ ਉਹਦੇ ਸੁੱਤੇ ਦੀ ਡਾਡ ਨਿਕਲ ਜਾਂਦੀ, ਇੱਕਦਮ ਤਰਬਕੀ ਉੱਠਦਾ, ਫਿਰ ਵੇਖਦਾ ਮੈਂ ਤੇ ਇੱਥੇ ਹੀ ਪਿਆ। ਕਹਿੰਦਾ ਹੈ ਇਹ ਕੀ ਵੇਖਿਆ। ਅਗਲੇ ਦਿਨ ਉਹ ਸੰਗਤ ਦੇ ਵਿੱਚ ਫੇਰ ਆ ਜਾਂਦਾ, ਜਿਹੜੀ ਸੰਗਤ ਕਿੰਤੂ ਕਰਕੇ ਗਿਆ ਸੀ, ਜਿਹੜੀ ਬਾਣੀ ਤੇ ਕਿੰਤੂ ਕਰਕੇ ਗਿਆ ਸੀਗਾ, ਉੱਥੇ ਫਿਰ ਉਹ ਸੰਗਤ ਆ ਕੇ, ਲੇਕਿਨ ਹੁਣ ਆ ਕੇ ਹੱਥ ਜੋੜਦਾ ਹੈ ਵੀ ਤੁਸੀਂ ਸਹੀ ਕਹਿ ਰਹੇ, ਮੈਨੂੰ ਬਚਾ ਲਓ। ਤੂੰ ਕਹਿੰਦੇ ਬਚਾਉਣ ਵਾਲਾ ਗੁਰੂ ਹੈ, ਆ ਫਿਰ ਤੈਨੂੰ ਗੁਰੂ ਤੋਂ ਲੈ ਚੱਲ। ਇਹ ਚੋਰ ਸੀ ਡਾਕੂ ਸੀ ਭਾਈ ਪੀਂਗਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਲੈ ਕੇ ਆਏ। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਕੋਲ ਲੈ ਕੇ ਆਏ, ਸਤਿਗੁਰ ਨੇ ਨਜ਼ਰ ਕਰਤੀ ਮਿਹਰ ਦੀ। ਤੁਸੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਦਾ ਜਿੰਨਾ ਇਤਿਹਾਸ ਪੜ੍ਹੋਗੇ ਨਾ, ਤੁਹਾਨੂੰ ਇਹ ਮਿਲੇਗਾ ਵੀ ਜਦੋਂ ਕੋਈ ਸਿੱਖ ਕਿਸੇ ਨੂੰ ਲੈ ਕੇ ਆਏ ਨਾ ਜਿਹਦਾ ਮਨ ਪਲਟ ਗਿਆ, ਸਤਿਗੁਰ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਦੇ ਵੱਲ ਨਜ਼ਰ ਕਰਤੀ, ਜਦੋਂ ਆਉਂਦਿਆਂ ਹੀ ਉਹਦੇ 'ਤੇ ਮਿਹਰ ਦੀ ਨਜ਼ਰ ਕਰ ਦਿੱਤੀ ਅਤੇ ਸਤਿਗੁਰ ਸਾਹਿਬ ਜੀ ਨੇ ਉਹਨੂੰ ਨਾਮ ਦੀ ਦਾਤ ਦੇ ਦਿੱਤੀ। ਹੁਣ ਘਰ ਆ ਗਿਆ, ਘਰ ਇਹ ਕਹਿੰਦਾ ਵੀ ਲੋਕਾਂ ਦਾ ਇੰਨਾ ਧੰਨ ਲੁੱਟਿਆ ਹੋਇਆ, ਇਹ ਫਲਾਣੇ ਦਾ ਹੈ, ਇਹ ਫਲਾਣੇ ਦਾ ਹੈ, ਸਭਨਾਂ ਦੇ ਘਰੇ ਵਾਪਸ ਦੇ ਕੇ ਆਈਏ, ਇਹ ਨਹੀਂ ਖਾਣਾ ਆਪਾਂ ਨੂੰ, ਇਹ ਨਹੀਂ ਚਾਹੀਦਾ ਹੈਗਾ। ਹੁਣ ਗੁਰੂ ਅਰਜਨ ਸਾਹਿਬ ਦਿੱਤਾ ਹੋਇਆ ਮਨ ਜਿਹੜਾ ਹੈ ਉਹ ਉਸ ਪਾਸੇ ਨੂੰ ਲੱਗਾ ਹੋਇਆ ਹੈ ਅਤੇ ਅਖੀਰ ਗੁਰੂ ਘਰ ਦਾ ਪ੍ਰਚਾਰਕ ਬਣਿਆ ਸੀ। ਸਾਹਿਬ ਜੀ ਕਹਿੰਦੇ ਇਸ ਵਾਸਤੇ ਤੇਰਾ ਮਨ ਨੇ, ਇਸ ਮਨ ਨੂੰ ਕਹਿ ਚੇਤ ਰਾਮ ਨਾਹੀ ਜਮਪੁਰ ਜਾਏਗਾ ਜਨ ਵਿਚਰੇ ਅਨਰਾਧਾ। ਸਾਹਿਬ ਜੀ ਕਹਿੰਦੇ ਚੇਤ, ਜੇ ਤੂੰ ਨਾ ਚੇਤੇ ਆ ਫਿਰ ਤੂੰ ਜਮਪੁਰ ਜਮਪੁਰ ਜਮਦੂਤਾਂ ਦੇ ਰਸਤੇ ਤੋਂ ਹੋਏ, ਜੇ ਤੂੰ ਹਰ ਚੇਤ ਖਾਏ, ਜੇ ਤੂੰ ਉਹਨੂੰ ਚੇਤੇਗਾ ਖਾਏਗਾ ਅਚੇਤਾ ਹੱਥ ਤਡਾਹੇ। ਰਿਜਕ ਤੇ ਨਾ ਚੇਤਣ ਵਾਲੇ ਨੂੰ ਵੀ ਦੇਗਾ, ਪਰ ਇਹ ਗੱਲ ਯਾਦ ਰੱਖੀ ਤੈਨੂੰ ਕਿਸੇ ਕੋਲੋਂ ਮੰਗ ਕੇ ਖਾਣਾ, ਤੇਰੀ ਰੁਚੀ ਇਉਂ ਲਿਖੀ ਹੋਏਗੀ ਕਿ ਤੂੰ ਫਲਾਣੇ ਦੇ ਕੋਲੋਂ ਮੰਗ ਕੇ ਖਾਏ। ਸਾਹਿਬ ਜੀ ਨੇ ਇਸ ਵਾਸਤੇ ਸੱਚ ਕਹਿ ਨਾਨਕ, ਤੈਨੂੰ ਸੱਚ ਕਹਿ ਰਿਹਾ ਜੇ ਤਰੇ ਮਨ ਚੇਤ ਮਰੇ ਭਵਲਾ ਕਾਲਿਆ ਤੋ ਤਨ ਤਿਆਗਤ ਹੀ ਪ੍ਰੇਤ ਬਖਿਆਣ ਤ੍ਰਿਆ ਭੁਜਾ ਹੈ। ਜਿੱਦਣ ਐਸ ਤਨ ਚ ਭਾਵ ਪੁੱਜਿਆ, ਜਦੋਂ ਪਰਿਵਾਰ ਦੇ ਮੂੰਹ ਚ ਪਿਆ ਰਿਹਾ ਤੇ ਯਾਦ ਰੱਖੀ ਤੇਰੀ ਘਰਵਾਲੀ ਦੇ ਵਿੱਚ ਉਦੋਂ ਹੀ ਕਹਿ ਜਾਣਾ ਇਹ ਪ੍ਰੇਤ ਹੈ। ਇਸ ਵਾਸਤੇ ਸਾਹਿਬ ਜੀ ਕਹਿੰਦੇ ਚੇਤ ਰਚੇਤ ਅਚੇਤ ਮਹਾਂਪਸ ਅੰਤ ਕੀ ਵਾਰ ਅਕੇਲੋ ਹੀ ਜੈ ਹੈ। ਇਸ ਵਾਸਤੇ ਚੇਤਨਾ ਕਰ, ਭਵਰਾ ਹੇ ਮਨ ਭੋਰਿਆ
ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ। ਇਹ ਥਾਂ ਥਾਂ ਤੇ ਜਾਣ ਵਾਲਾ ਤੈਨੂੰ ਇਹੋ ਜਿਹੇ ਦੁੱਖ ਭਾਰੀ ਮਿਲਣਗੇ। ਹੁਣ ਚੋਰ ਚੋਰੀਆਂ ਕਰਦਾ ਉਹ ਕਹਿੰਦਾ ਸੁੱਖ ਮਿਲੇਗਾ, ਪਰ ਭਾਈ ਗੁਰਦਾਸ ਜੀ ਚੋਰ ਕਰੇ ਨਿਤ ਚੋਰੀਆਂ ਓੜਕ ਦੱਖ ਦੁੱਖ ਭਾਰੀ। ਕਹਿੰਦੇ ਚੋਰ ਚੋਰੀ ਕਰਦਾ ਵੀ ਸੁੱਖ ਮਿਲੇਗਾ, ਪਰ ਸਾਹਿਬ ਜੀ ਕਹਿੰਦੇ ਆਖਰ ਨੂੰ ਦੁੱਖ ਭਾਰੀ ਮਿਲਣਾ। ਕਿਹੋ ਜਿਹਾ ਪਾਣ ਭਾਰੀ ਦੁੱਖ ਪਏਗਾ? ਕਹਿੰਦੇ ਤੈਨੂੰ ਇਸ ਟੂਣੀ ਦੇਖਿਆ, ਮੈਂ ਤੈਨੂੰ ਇਸ ਟੂਣੀ ਚ ਦੱਸ ਦੇਣਾ। ਜਿਉਂ ਕਰ ਖੂਹ ਨਿਕਲੇ ਗਲ ਵੱਧੇ ਪਾਣ ਦੇ ਪਾਣੀ। ਕਹਿੰਦੇ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੁੰਦਾ ਸੀ ਤੇ ਰੱਸੀ ਅੱਗੇ ਲੋਟਾ ਬਣਦੇ ਸੀ ਤੇ ਉਹਨੂੰ ਡੁਬਕੀਆਂ ਗੋਤੇ ਦਊਂਦੇ ਸੀ। ਤੇ ਕਹਿੰਦੇ ਜਿਵੇਂ ਜਿਹੜੇ ਬੰਦੇ ਨੂੰ ਪਾਣੀ ਚ ਕਿਤੇ ਡੁੱਬ ਜਾਵੇ ਘੁੰਮ ਨੇ ਤੇ ਉਹਨੂੰ ਗੋਤੇ ਆਉਣਦੇ ਹੋਣ ਤੇ ਉਹ ਦੁੱਖ ਮਿਲੇ, ਇਉਂ ਤੈਨੂੰ ਦੁੱਖ ਮਿਲੇ। ਜਿਉਂ ਕਰ ਖੂਹ ਨਿਕਲੇ ਗਲ ਵੱਧੇ ਪਾਣੀ, ਜਿਉਂ ਮੂੰਹ ਭੁੰਨੇ ਗਰੀ ਦੇ ਨਾਲੀਏਰ ਨਿਸ਼ਾਨੀ। ਕਹਿੰਦੇ ਉਹ ਇਹ ਨਾਰੀਅਲ ਦੇ ਵਿੱਚੋਂ ਗਿਰੀ ਕੱਢਣੀ ਹੁੰਦੀ ਏ, ਜੋ ਸੌਖੀ ਨਹੀਂ ਉਹਦਾ ਮੂੰਹ ਭੰਨਦੇ ਨੇ ਸੱਟਾਂ ਮਾਰ ਮਾਰ ਕੇ, ਤੇਰੇ ਇਉਂ ਸੱਟਾਂ ਮਾਰੀਆਂ ਜਾਣ। ਤੇਲ ਤਿਲੋ ਕੋ ਨਿਕਲੇ ਬਿਨ ਪੀੜੇ ਕਹਾਣੀ। ਨੀ ਉਹ ਦੇਸ ਤੇਲਾਂ ਚੋਂ ਤੇਲ ਕੱਢਣਾ ਹੈ ਤੇ ਉਹਨੂੰ ਕਹਾਣੀ ਚ ਪੀੜਿਆ ਜਾਂਦਾ, ਜੇ ਤੂੰ ਨਾ ਚੇਤਿਆ ਫਿਰ ਇਉਂ ਜੇ। ਜਿਉ ਮਨ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ। ਜਿਵੇਂ ਕਾਲੇ ਨਾਗ ਦੇ ਸਿਰ ਵਿੱਚ ਮਣੀ ਏ, ਕਹਿੰਦੇ ਹੱਸ ਕੇ ਨਾ ਤਾਂ ਕੀ ਕਰਦੇ, ਕਹਿੰਦੇ ਡਾਂਗ ਲਓ ਤੇ ਉਹ ਕਹਿਣਗੇ ਪਹਿਲਾਂ ਇਹਦੇ ਲੱਕ ਤੇ ਮਾਰ ਕੇ ਲੱਕ ਤੋੜੋ, ਕਿਉਂਕਿ ਉਸ ਤਰ੍ਹਾਂ ਸੱਟ ਖਾਂਦਾ ਨਹੀਂ। ਫਿਰ ਲੱਕ ਤੋੜ ਕੇ ਫਿਰ ਫਾਂਟੇ ਪਰ ਡਾਂਗ ਮਾਰ ਕੇ ਫਿਰ ਸਿਰ ਫੈਂਦੇ ਆ। ਕਹਿੰਦੇ ਤੇਰੀ ਇਉਂ ਸਰੀ ਤੇਰੀ ਫੇਰ ਜਾਏਗੀ। ਇਹ ਤੈਨੂੰ ਬੇਮੁੱਖ ਲੋਹਾ ਸਾਦੀ ਹੈ ਵਗਦੀ ਵਧਾਣੀ। ਜਿਹੜਾ ਬੇਮੁੱਖ ਹੋ ਗਿਆ ਉਸ ਵਾਹਿਗੁਰੂ ਨਾਲ ਟੁੱਟ ਗਿਆ ਹੈ। ਯਾਦ ਰੱਖੀ ਜਿਵੇਂ ਭਾਰੀ ਲੋਹੇ ਤੇ ਸੱਟਾਂ ਮਾਰਦੇ ਨੇ, ਇਉਂ ਭਵਰਾ ਫੂਲ ਭਵੰਤੇ ਆ ਦੁੱਖ ਅਤ ਭਾਰੀ ਰਾਮ। ਮੈਂ ਆਪਣਾ ਗੁਰ ਪੁੱਛਿਆ, ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ। ਨੀ ਮੈਂ ਆਪਣੇ ਗੁਰੂ, ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਅਕਾਲ ਪੁਰਖ। ਮੈਂ ਅਕਾਲ ਪੁਰਖ ਨੂੰ ਪੁੱਛਿਆ, ਉਹਨੇ ਮੈਨੂੰ ਇਹ ਸੱਚ ਦਾ ਵਿਚਾਰ ਦੱਸਿਆ ਹੈ ਕਿ ਜਿਹੜਾ ਨਹੀਂ ਚੇਤੇਗਾ ਉਹਨੂੰ ਇਹ ਦੁੱਖ ਮਿਲੇਗਾ। ਵੀ ਇੱਕ ਐਵੇਂ ਕੱਚੀ ਗੱਲ ਨਹੀਂ ਆਖੀ। ਵਿਚਾਰ ਸਤਿਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤੋ। ਸਤਿਗੁਰ ਨੇ ਮੈਨੂੰ ਦੱਸਿਆ ਹੈ, ਪੁੱਛਿਆ ਕਹਿੰਦਾ ਜਿਵੇਂ ਉਹ ਭਵਰਾ ਥਾਂ ਥਾਂ ਤੇ ਜਾਂਦਾ ਹੈ ਤੇ ਉਹ ਇੰਨਾ ਮਸਤ ਹੋ ਜਾਂਦਾ ਹੈ ਕਿ ਫੁੱਲ ਰਾਤ ਨੂੰ ਬੰਦ ਹੋ ਜਾਂਦਾ ਤੇ ਉਹ ਫੁੱਲ ਹੀ ਉਹਦੀ ਮੌਤ ਦਾ ਕਾਰਨ ਬਣਦਾ ਹੈ। ਤੂੰ ਇੰਨਾ ਇਸ ਦੁਨੀਆਂ ਦੀ ਤ੍ਰਿਸ਼ਨਾ ਚ ਮਸਤ ਹੋ ਗਿਆ ਹੈ, ਫਿਰ ਤੇਰਾ ਦੁੱਖਾਂ ਦਾ ਕਾਰਨ ਇਹ ਹੀ। ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ। ਭਾਈ ਸਾਹਿਬ ਭਾਈ ਨੰਦ ਲਾਲ ਈ ਉਮਰ ਗਿਰਾ ਗਨੀਮਤ। ਇੱਥੇ ਗਨੀਮਤ ਤੇ ਅਰਬੀ ਦਾ ਸ਼ਬਦ, ਗਨੀਮਤ ਅਰਬੀ ਚ ਕਹਿੰਦੇ ਆ ਕਿ ਬੜੀ ਵੱਡੀ ਬਖਸ਼ਿਸ਼। ਨਿਕਲ ਜੇ ਫਾਰਸੀ ਹੋਵੇ ਤੇ ਫਿਰ ਗਨੀਮਤ ਕਹਿੰਦੇ ਆ ਲੁੱਟ ਦੇ ਮਾਰ। ਕਹਿ ਤੈਨੂੰ ਜਨਮ ਮਿਲਿਆ ਨਾ, ਇਹ ਬੜੀ ਵੱਡੀ ਬਖਸ਼ਿਸ਼ ਹੈ, ਤਰਸ ਕਰਕੇ ਦਿੱਤਾ ਹੈ। ਪਰ ਇੱਕ ਗੱਲ ਯਾਦ ਰੱਖੀ, ਮਾਂ ਸੁਬਹ ਨਾ ਦੀਦਮ। ਭਾਈ ਸਾਹਿਬ ਕਹਿੰਦੇ ਮੈਂ ਇਹੋ ਜਿਹੀ ਇੱਕ ਸਵੇਰ ਨਹੀਂ ਵੇਖੀ ਕਿ ਸ਼ਾਮ ਨਾ ਦਾਰਦ, ਕਿ ਜਿਹੜੀ ਸੁਬਹਾ ਹੋਣ ਤੋਂ ਬਾਅਦ ਸ਼ਾਮ ਨਾ ਪਈ ਹੋਵੇ। ਭਾਵ ਜਿਹਦਾ ਜਨਮ ਹੋਇਆ ਉਹਨੇ ਮਰਨਾ, ਜਨਮੰ ਤਾਂ ਮਰਨੰ। ਇਹ ਯਾਦ ਰੱਖਿਓ ਕਿ ਮਰਨਾ ਨਹੀਂ ਰੋਕਿਆ ਜਾਣਾ, ਜਨਮ ਰੋਕ। ਤੇ ਜਨਮ ਤਾਂ ਰੋਕਿਆ ਜਾਏਗਾ ਜੇ ਤੂੰ ਦੁਨੀਆਂ ਦੀਆਂ ਜਨਮ ਦੀਆਂ ਖਾਹਿਸ਼ਾਂ ਨੂੰ ਛੱਡੇ। ਗੁਰਪ੍ਰਸਾਦ ਦੀ ਜੀਵਤ ਮਰੇ, ਤੂੰ ਉਹਦੇ ਹੁਕਮ ਚ ਆਵੇਂ, ਨਹੀਂ ਅੱਜ ਜਨਮ ਹੋਇਆ ਕੱਲ ਮਰਨਾ ਪੈਣਾ।
ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ। ਸੋਗ ਤੋਂ ਬਚਣਾ ਚਾਹੁੰਦਾ ਹੈ ਅਤੇ ਖੁਸ਼ੀ ਦੇ ਵਿੱਚ ਖੀਵਾ ਹੋ ਕੇ ਪਾਗਲ ਹੋਣ ਤੋਂ ਬਾਅਦ 'ਚ, ਅਤੇ ਜੇ ਅੱਜ ਖੁਸ਼ੀ 'ਚ ਖੀਵਾ ਹੋ ਰਿਹਾ ਹੈ ਅਤੇ ਕੱਲ੍ਹ ਫਿਰ ਸੋਗ ਵੀ ਆਊਗਾ। ਭੋਗੰਗ ਤਾਂ ਰੋਗੰਗ, ਜੇ ਰੋਗਾਂ ਤੋਂ ਬਚਣਾ ਚਾਹੁੰਦਾ ਹੈ ਅਤੇ ਫਿਰ ਭੋਗਾਂ ਤੋਂ ਬਚ। ਭੋਗਾਂ ਤੋਂ ਬਚੇਗਾ ਰੋਗ ਨਹੀਂ ਆਉਣਗੇ, ਲੇਕਿਨ ਬਹੁਤਾਤ ਦੁਨੀਆ ਜਿਹੜੀ ਹੈ ਉਹ ਭੋਗਾਂ ਦੇ ਵਿੱਚ। ਰਾਜੰਗ ਤਾਂ ਮਾਨੰਗ, ਮਾਨੰਗ ਤਾਂ ਅਪਮਾਨੰਗ, ਜੇ ਰਾਜ ਅਤੇ ਹੰਕਾਰ ਹੋਏਗਾ ਅਤੇ ਹੰਕਾਰ ਦੇ ਵਿੱਚ ਨੂੰ ਊਚੰਗ ਤਾਂ ਨੀਚੰਗ, ਨਾਨਾ ਸੋ ਮੂਚੰਗ, ਅੱਜ ਉੱਚਾ ਹੋਇਆ ਹੈ ਅਤੇ ਕੱਲ੍ਹ ਨੀਵਾਂ ਹੋ ਕੇ ਡਿੱਗੇਗਾ, ਅਤੇ ਜੇ ਗੁਰੂ ਤੂੰ ਬਿਨਾਂ ਨੀਵਾਂ ਹੋ ਗਿਆ ਹੈ ਤਾਂ ਕੱਲ੍ਹ ਤੂੰ ਫਿਰ ਹੰਕਾਰ ਹੋਮੇ ਦਾ ਸ਼ਿਕਾਰ ਹੋ ਕੇ ਵੱਡਾ ਹੋ ਜਾਏਗਾ। ਇਸ ਵਾਸਤੇ ਪ੍ਰਵਿਰਤ ਮਾਰਗੰ ਵਰਤੰਤ ਬਨਾਸਨ, ਇਹ ਪ੍ਰਵਿਰਤੀ ਮਾਰਗ ਨਿਕਲ ਨਿਰਵਿਰਤੀ ਮਾਰਗ ਚ ਆ। ਇਹ ਸਾਰਾ ਪ੍ਰਵਿਰਤੀ ਮਾਰਗ ਹੈ ਜਿਹਦੇ ਪਰਿਵਰਤਨ ਹੁੰਦਾ ਹੈ, ਤੇ ਇਹ ਵਰਤੰਤ ਬਿਨਾਸਨ ਗੋਬਿੰਦ ਭਜਨ, ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਸਾਧ ਸੰਗੇਨ। ਸੱਚ ਕਹੇ ਨਾਨਕ ਚੇਤਰੇ ਮਨ, ਭਜਨ ਉਸ ਅਕਾਲ ਪੁਰਖ ਦਾ, ਬੰਦਗੀ ਉਸ ਅਕਾਲ ਪੁਰਖ ਦੀ, ਪ੍ਰਸੰਗ ਕਿਹਦੇ ਵਿੱਚ, ਗੁਰੂ ਕੇ ਸਾਧ ਸੰਗੇਨ ਨਾਨਕ ਅਸਥਿਰ ਭਜਨ ਭਜਨਾਸਨ, ਕਿ ਅਸਥਿਰ ਹੋਣਾ ਚਾਹੁੰਦਾ, ਟਿਕਣਾ ਚਾਹੁੰਦਾ ਉਹ ਦਰ ਦੇ ਉੱਤੇ, ਫਿਰ ਹੁਣ ਟਿਕਣਾ ਕਰ, ਜੇ ਹੁਣ ਟਿਕੇਗਾ ਤੇ ਫਿਰ ਤੇਰਾ ਮਨ ਵੀ ਟਿਕੇਗਾ ਉਹਦੇ ਦਰ ਦੇ ਉੱਤੇ ਟਿਕੇਗਾ। ਵਿਚਾਰ ਸਤਿਗੁਰ ਮੁਝੇ ਪੁੱਛਿਆ, ਭਵਲ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਵਣ ਤਾਤੋ, ਤੂੰ ਨਹੀਂ ਜਪਿਆ ਜਮ ਮੱਗ ਬਾਧਾ, ਖਾਹੇ ਚੋਟਾ ਸ਼ਬਦ ਬਿਨ ਬੇਤਾਲਿਆ। ਫਿਰ ਕਹਿੰਦੇ ਰਸਤਾ ਜਮ ਦੂਤਾਂ ਦਾ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਹਿੰਦੇ ਉਹ ਇਹੋ ਜਿਹੀ ਚੋਟ ਪੈਣੀ ਹੈ, ਉਹ ਤੇਰੇ ਕੋਲੋਂ ਸਹੀ ਨਹੀਂ ਜਾਣੀ। ਕਹਿੰਦੇ ਫਿਰ ਬੰਨਿਆ ਹੋਏਗਾ, ਤੈਨੂੰ ਬੰਨ ਕੇ ਲੈ ਕੇ ਜਾਣ, ਕਿਉਂ ਸ਼ਬਦ ਬਿਨ ਬੇਤਾਲੇ ਆ, ਤੇਰੇ ਕੋਲ ਗੁਰੂ ਕਾ ਸ਼ਬਦ ਗੁਰੂ ਕਾ ਨਾਮ ਨਹੀਂ ਹੋਏਗਾ, ਫਿਰ ਤੂੰ ਤਾਲ ਤੋਂ ਖੁੰਝ ਗਿਆ। ਇਸ ਵਾਸਤੇ ਤੂੰ ਤਾਲ ਦੇ ਵਿੱਚ ਆ। ਸੱਚ ਕਹੇ ਨਾਨਕ ਚੇਤਰੇ ਮਨ, ਮਰਹੇ ਭਵਰਾ ਕਾਲੇ ਆ। ਸਾਹਿਬ ਜੀ ਕਹਿੰਦੇ ਤੇ ਦਿਲ ਸੰਮਲ, ਕਸ਼ਟ ਮਹਾਂ ਦੁੱਖ ਅਵਚਿਤ ਅਧਿਕ ਪਸਾਰਿਆ। ਤੇ ਦਿਨ ਸੰਮਲ, ਉਹ ਦਿਨ ਯਾਦ ਕਰ, ਕਸ਼ਟ ਮਹਾਂ ਦੁੱਖ, ਜਦੋਂ ਤੂੰ ਬੜੇ ਮਹਾਂ ਭਾਰੀ ਦੁੱਖ ਦੇ ਵਿੱਚ, ਜਦੋਂ ਤੂੰ ਮਾਂ ਦੀ ਕੁੱਖ ਵਿੱਚ ਪੁੱਠਾ ਲਟਕ ਰਿਹਾ ਸੀ, ਉਸ ਵੇਲੇ ਤੂੰ ਉਹਨੂੰ ਯਾਦ ਕਰ ਰਿਹਾ ਸੀ,

0: ਅਨੰਗ ਉਹ ਤੂੰ ਯਾਦ ਕਰ ਰਿਹਾ ਸੀ, ਉਹਨੂੰ ਚੇਤੇ ਕਰ ਰਿਹਾ ਸੀ, ਤੈਨੂੰ ਮਹਾਂ ਅਗਨੀ ਵਿਲਾਸ ਨਹੀਂ ਸੀ, ਉਹ ਦਿਨ ਤੈਨੂੰ ਭੁੱਲ ਗਿਆ। ਤੇ ਦਿਨ ਸੰਮਲ ਕਸ਼ਟ ਮਹਾਂਦੁਖ ਅਵ ਚਿਤ ਅਧਿਕ ਵਿਸਾਰੇ ਆ, ਹੁਣ ਤੂੰ ਹੋਰ ਹੀ ਬਹੁਤ ਚਿੱਤ ਨੂੰ ਪਸਾਰਿਆ। ਗਰਭ ਛੋੜ ਮ੍ਰਿਤ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ, ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਵਿਸਾਰ ਦਿੱਤਾ ਹੈ, ਉਹਨੂੰ ਵਿਸਾਰਿਆ ਸੁੱਖ ਨਹੀਂ ਆ ਸਕਦਾ, ਤੇ ਵਿਸਾਰਿਆ ਆਪ ਤੇ। ਆਪਾਂ ਪੜ੍ਹਦੇ ਹਾਂ, ਕਤ ਕਰਮ ਕਮਾਵਣੇ ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿੰਦੇ ਹੁਣ ਰੋਗ ਲੱਗੇ ਆ, ਹੁਣ ਜੋ ਰੋਗ ਲੱਗੇ ਆ ਤੇ ਫਿਰ ਤੂੰ ਦੋਸ਼ ਦੇਣਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ, ਦੋਸ਼ ਆਪਣੇ ਆਪ ਜੇ ਮੇਰਾ ਗੁਨਾਹ ਹੈ। ਜਦੋਂ ਮੈਨੂੰ ਗੁਰੂ ਨੇ ਆਵਾਜ਼ ਦਿੱਤੀ ਸੀ ਵੀ ਰੋਗ ਦੂਰ ਕਰਨਾ ਚਾਹੁੰਦਾ ਹੈ, ਤੇ ਫਿਰ ਉਸ ਵਾਹਿਗੁਰੂ ਯਾਦ ਕਰ ਵੀ ਸੇਵਾ ਕਰ, ਕੋਈ ਕਰਦਾ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਹਿ ਮਿਟਾਵੋ ਸੋਗ, ਉਹਨੂੰ ਯਾਦ ਕਰੇਗਾ ਤੇ ਰੋਗ ਖੰਡਨ ਕਰ ਦਿੰਦਾ, ਤੇਰੇ ਸੋਗ ਗੁਆ ਦੇ। ਇਸ ਵਾਸਤੇ ਕੀ ਕਰ, ਨਥਾਵੇਂ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਜੇ ਤੂੰ ਉਹਨੂੰ ਯਾਦ ਕਰੇਗਾ ਤੇ ਰੋਗ ਖੰਡਨ ਕਰ ਦੇਗਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਮੈਂ ਤੈਨੂੰ ਯਾਦ ਕਰਾ ਰਿਹਾ, ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਕਿ ਮੈਂ ਇਹ ਨਹੀਂ ਚਾਹੁੰਦਾ ਕਿ ਤੂੰ ਕੱਲ ਦੁੱਖਾਂ ਚ ਪਏ, ਤੈਨੂੰ ਦੁੱਖ ਨਾ ਆਉਣ, ਇਸ ਵਾਸਤੇ ਮੈਂ ਤੈਨੂੰ ਕਹਿ ਰਿਹਾ। ਸੱਚ ਕਹਿ ਨਾਨਕ ਚੇਤ ਰੇ ਮਨ ਮਰੇ ਭਫਲਾ ਕਾਲੇ ਆ, ਤੇ ਜਿਹਨੇ ਚੇਤ ਕੀਤਾ ਹੈ ਚੇਤ ਦੇ ਮਹੀਨੇ, ਚੇਤ ਗੋਬਿੰਦ ਅਰਾਧੀਐ ਹੋਵੇ ਨੰਦ ਘਣਾ, ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ। ਜੇ ਚੇਤੇਗਾ ਫਿਰ ਤੈਨੂੰ ਆਨੰਦ ਬਹੁਤ ਹੋਏਗਾ, ਉਹ ਐਸਾ ਖੇੜਾ ਹੋਏਗਾ ਉਹਦੇ ਨਾਲ ਤੇਰੇ ਇਹ ਲੋਕ ਪਰਲੋਕ ਜਿਹੜੇ ਸੁਖੀ ਹੋ ਜਾਣਗੇ। ਫਿਰ ਤੇਰੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਵਿੱਚ ਕਥਾ ਸਰਵਣ ਕਰ ਰਹੇ ਸੋ, ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਕੀਰਤਨ ਸਰਵਣ ਕਰਦੇ ਹਾਂ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ, ਇਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਸੋ ਮੈਂ ਭਾਈ ਬਲਜੀਤ ਸਿੰਘ ਅਲਵਰ ਵਾਲਿਆਂ ਨੂੰ ਬੇਨਤੀ ਕਰਦਾ ਕਿ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਉ ਹੁਣ ਆਪ ਸੰਗਤਾਂ ਨੂੰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਸੋ 9:15 ਤੀਕਰ ਦੋ ਦੀਵਾਨ ਭਾਈ ਸਾਹਿਬ ਜੀ ਉਹਨਾਂ ਦੇ ਸ਼ਾਮ ਦੇ ਹੋਰ ਬਾਕੀ ਹਨ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਪਾਠੋਂ ਸ੍ਰੀ ਖੰਡ ਸਤਿਗੁਰ ਕੀਓ।

राग तनाशरी महला पहला गगन मैं थाल रव चंद दीपक बने

ਕੀ ਫਤਿਹ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਵਾਲੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਮੂਹ ਮਾਈ ਭਾਈ ਖਾਲਸਾ ਸਾਧ ਸੰਗਤ ਦੀ ਅਕਾਲ ਪੁਰਖ ਵੱਲੋਂ ਮਿਲੇ ਹੋਏ ਸਮੇਂ ਨੂੰ ਸਵਾਸਾਂ ਨੂੰ ਆਪ ਜੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਕੇ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਕੇ ਸਫਲ ਕਰ ਰਹੇ ਸੀ। ਹੁਣ ਜਿਵੇਂ ਕਥਾ ਦਾ ਵਿਚਾਰ ਦਾ ਸਮਾਂ ਹੈ, ਜੋ ਪਿਛਲੇ ਦਿਨਾਂ ਵਿੱਚ ਸੋਹਿਲਾ ਸਾਹਿਬ ਬਾਣੀ ਜੋ ਕੀਰਤਨ ਸੋਹਿਲਾ ਆਪਾਂ ਸ਼ਬਦ ਵਰਤਦੇ ਹਾਂ, ਜੋ ਰਾਤ ਨੂੰ ਸੌਣ ਦੇ ਸਮੇਂ ਪੜ੍ਹਨ ਵਾਲੀ ਬਾਣੀ ਗੁਰਮਤਿ ਦੇ ਵਿੱਚ ਹੈ, ਇਸ ਬਾਣੀ ਦੀ ਵਿਚਾਰ ਪਿਛਲੇ ਦੋ ਦਿਨ ਹੋਈ ਸੀ ਵਿੱਚ। ਅਗਲੇ ਤਿੰਨ ਸ਼ਬਦ ਜੋ ਇੱਕ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਹਨਾਂ ਦੀ ਵਿਚਾਰ ਅਗਲੇ ਦੋ ਦਿਨਾਂ ਵਿੱਚ ਵੀ ਕੀਤੀ ਜਾਏਗੀ। ਇਹ ਤੀਜਾ ਸ਼ਬਦ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਹੈ ਔਰ ਜਿਹੜਾ ਪਹਿਲਾ ਸਰੂਪ ਸੀ ਚੌਥੇ ਪਾਤਸ਼ਾਹ ਤੋਂ ਪਹਿਲਾਂ ਦਾ ਸੋਹਿਲਾ ਸਾਹਿਬ ਦਾ, ਉਹ ਇਹ ਤਿੰਨਾਂ ਸ਼ਬਦਾਂ ਵਾਲਾ ਸੀ। ਇਹ ਤਿੰਨ ਸ਼ਬਦ ਉਦੋਂ ਕੀਰਤਨ ਸੋਹਿਲੇ ਦੀ ਬਾਣੀ ਵਿੱਚ ਸਿੱਖ ਪੜ੍ਹਦੇ ਸੀ। ਸੋ ਇਸ ਬਾਣੀ ਦੇ ਵਿੱਚ ਇਸ ਸ਼ਬਦ ਦੇ ਵਿੱਚ ਜੋ ਇਤਿਹਾਸਕ ਚੀਜ਼ ਮੰਨੀ ਗਈ ਹੈ, ਉਹ ਇੱਕ ਜਗਨਨਾਥ ਪੁਰੀ ਦੇ ਮੰਦਰ ਦੇ ਵਿੱਚ ਦੀ ਘਟਨਾ ਇਹ ਦੱਸੀ ਜਾਂਦੀ ਹੈ ਇਤਿਹਾਸ ਵਿੱਚ, ਜਿੱਥੇ ਆਰਤੀ ਹੁੰਦੀ ਸੀ। ਬੜੇ ਸਨਾਤਨ ਮਤ ਵਿੱਚ, ਹਿੰਦੂ ਮਤ ਵਿੱਚ ਆਰਤੀਆਂ ਦਾ ਬੜਾ ਰਿਵਾਜ ਹੈ। ਦੇਵਤਿਆਂ ਦੇ ਅੱਗੇ ਦੀਵੇ ਜਗਾ ਕੇ ਆਰਤੀਆਂ ਕਰਨੀਆਂ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਜਿੱਥੇ ਵੀ ਗਏ ਨੇ, ਉਹਨਾਂ ਨੇ ਜਿਵੇਂ ਤੁਸੀਂ ਹੁਣੇ ਕੀਰਤਨ ਦੇ ਵਿੱਚ ਵੀ ਭਾਈ ਸਾਹਿਬ ਜੀ ਤੋਂ ਸੁਣਿਆ, ਗੁਰੂ ਸਾਹਿਬ ਦਾ ਮਕਸਦ ਸਿਰਫ ਇਹ ਸੀ ਕਿ ਬੰਦਾ ਕਿਸੇ ਬਾਹਰਲੇ ਕੰਮ ਦੇ ਵਿੱਚ ਸੁੱਤਾ ਨਾ ਰਹਿ ਜਾਏ, ਉਹਨੂੰ ਜਾਗ ਆ ਜਾਏ। ਜਿਵੇਂ ਬਾਣੀ ਵੀ ਤੁਸੀਂ ਸੁਣ ਰਹੇ ਸੀ, ਜਾਗ ਲਿਹੋ ਰੇ ਮਨਾ, ਜਾਗ ਲਿਹੋ, ਕਹਾਂ ਗਾਫਲ ਸੋਇਆ, ਕੋਈ ਵੀ ਕੰਮ ਹੋਵੇ। ਇੱਥੋਂ ਤੱਕ ਕਿ ਗੁਰਮਤ ਦਾ ਬਹੁਤ ਮਹਿੰਗਾ ਕਾਰਜ ਜਿਹੜਾ ਪਾਠ ਕਰਨਾ, ਜਿਹਨੂੰ ਮਹਾਰਾਜ ਆਪ ਕਹਿੰਦੇ ਨੇ ਗਾਵੋ ਸੱਚੀ ਬਾਣੀ, ਇੱਕ ਥਾਂ ਤੇ ਉਹਦੇ ਵਾਸਤੇ ਵੀ ਸ਼ਬਦ ਵਰਤ ਲਿਆ ਵੀ ਕਿਤੇ ਤੂੰ ਹੀ ਨਾ ਸੌਂ ਜੀ, ਸੌਣ ਵਾਲਾ ਕੋਈ ਵੀ ਕਰਮ ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਆਹ ਕਰਮ ਜਿਹੜਾ ਗੁਰਮਤ ਦਾ ਹੈ ਕਿ ਨਹੀਂ ਗੁਰਮਤ ਦਾ, ਜਿਹਦੇ ਵਿੱਚ ਮਨ ਸੌਂ ਗਿਆ ਉਹ ਮਨਮਤ ਹੈ, ਜਿਹਦੇ ਵਿੱਚ ਮਨ ਜਾਗ ਪਿਆ ਉਹ ਗੁਰਮਤ ਹੈ। ਵੱਡੀ ਕਸਵੱਟੀ ਇਹੀ ਹੈ, ਮਨ ਜਾਗਦਾ ਤੇ ਭਾਵੇਂ ਕਿ ਕੁਝ ਨਿਯਮ ਹੈ ਗੁਰਮਤ ਦੇ ਵੀ ਆਹ ਕਰਮ ਸਿੱਖ ਨੇ ਕਰਨੇ ਨੇ ਆਹ ਨਹੀਂ ਕਰਨੇ, ਜੇ ਮਨ ਸੁੱਤਾ ਹੈ ਤੇ ਕੋਈ ਵੀ ਕਰਮ ਹੈ। ਤੇ ਮਨ ਸੌਣ ਦਾ ਮਤਲਬ ਹੈ ਵੀ ਕਰਮ ਦੇ ਵਿੱਚ ਤੇ ਧਿਆਨ ਹੈ, ਧਰਮ ਵਿੱਚ ਕੋਈ ਧਿਆਨ ਨਹੀਂ। ਧਰਮ ਮੈਨੇ ਪਰਮੇਸ਼ਰ ਨੂੰ ਨਹੀਂ ਵੇਖ ਰਿਹਾ, ਅਕਾਲ ਪੁਰਖ ਦੀ ਜੋਤ ਨੂੰ ਨਹੀਂ ਵੇਖ ਰਿਹਾ, ਕਰਮ ਦੇ ਵਿੱਚ ਹੀ ਧਿਆਨ ਲੱਗਾ ਹੋਇਆ, ਸਿਰਫ ਕੰਮ ਦੇ ਵਿੱਚ ਜੋ ਕਰ ਰਿਹਾ ਉਹਦੇ 'ਤੇ ਹੀ ਹੈ। ਤਾਂ ਉਹਨੂੰ ਗੁਰੂ ਸਾਹਿਬ ਨੇ ਖੰਡਨ ਕੀਤਾ ਹੈ ਔਰ ਇਹੀ ਇੱਕ ਕਾਰਨ ਜਗਨਨਾਥਪੁਰੀ ਦੇ ਵਿੱਚ ਜਿਹੜੇ ਪੰਡਿਤ ਆਰਤੀ ਕਰ ਰਹੇ ਸੀ, ਸਤਿਗੁਰੂ ਜੀ ਉੱਥੇ ਪਹੁੰਚੇ ਨੇ ਤੇ ਉੱਥੇ ਪਾਤਸ਼ਾਹ ਜਦੋਂ ਆਰਤੀ ਹੋਈ ਉੱਠੇ ਨੇ, ਪਿੱਛੇ ਬੈਠੇ ਰਹੇ। ਕੁਦਰਤੀ ਉਹ ਧਿਆਨ ਜਾਏਗਾ ਵੀ ਇਹ ਕੌਣ ਨੇ, ਇਹ ਪਿੱਛੇ ਬੈਠੇ ਹੋਏ ਨੇ। ਤਾਂ ਆਰਤੀ ਦੀ ਸਮਾਪਤੀ ਤੋਂ ਬਾਅਦ ਸਾਰੇ ਬ੍ਰਾਹਮਣ ਇਕੱਠੇ ਹੋ ਗਏ, ਉਹਨਾਂ ਨੇ ਗੱਲਬਾਤ ਕੀਤੀ ਹੈ, ਚਰਚਾ ਕੀਤੀ ਹੈ, ਗੁਰੂ ਸਾਹਿਬ ਦੇ ਨਾਲ ਵਿਚਾਰ ਕੀਤੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਧੂ ਲੱਗਦੇ ਹੋ, ਵਸਤਰ ਤੁਹਾਡੇ ਸਾਧੂਆਂ ਵਾਲੇ ਨੇ,
ਤੇ ਇੰਨੀ ਦੂਰੋਂ ਤੁਸੀਂ ਕਿਤੇ ਚੱਲ ਕੇ ਦਰਸ਼ਨ ਕਰਨ, ਉਹਨਾਂ ਦੇ ਮੁਤਾਬਕ ਇਹਨਾਂ ਨੂੰ ਇਹ ਸੀ ਕਿ ਗੁਰੂ ਸਾਹਿਬ ਦਰਸ਼ਨ ਕਰਨ ਆਏ, ਉਹਨਾਂ ਦੇ ਮੁਤਾਬਕ ਇੰਝ ਹੀ ਲੱਗੇਗਾ ਨਾ ਵੀ ਤਾਂ ਹੀ ਮੰਦਰ ਵਿੱਚ ਆਇਆ। ਤੁਸੀਂ ਪਤਾ ਨਹੀਂ ਕਿੱਥੋਂ ਆਏ ਹੋ, ਕਿੰਨਾ ਤੁਰ ਕੇ ਆਏ ਹੋ, ਤੁਹਾਨੂੰ ਇੱਥੋਂ ਦੇ ਨਿਯਮ ਦਾ ਨਹੀਂ ਪਤਾ, ਇੱਥੋਂ ਦੀ ਮਰਿਆਦਾ ਦਾ ਪਤਾ ਨਹੀਂ ਵੀ ਇੱਥੇ ਕੀ ਹੈ। ਮਹਾਰਾਜ ਕਹਿੰਦੇ ਸਾਨੂੰ ਤਾਂ ਪਤਾ ਨਹੀਂ, ਤੁਸੀਂ ਦੱਸ ਦਿਓ। ਕਹਿੰਦੇ ਆਰਤੀ ਹੋ ਰਹੀ ਸੀ ਦੇਵਤੇ ਦੇ ਅੱਗੇ, ਤੁਸੀਂ ਉੱਠੇ ਨਹੀਂ, ਤੁਸੀਂ ਹਿੱਸਾ ਨਹੀਂ ਲਿਆ ਵਿੱਚ। ਮਹਾਰਾਜ ਕਹਿੰਦੇ ਇਸ ਆਰਤੀ ਵਿੱਚ ਹੁਣ ਮੈਂ ਹਿੱਸਾ ਕਿਉਂ ਲਵਾਂ, ਕਿਉਂਕਿ ਮੈਂ ਤੇ ਲਗਾਤਾਰ ਹੀ ਆਰਤੀ ਵਿੱਚ ਸ਼ਾਮਿਲ ਹਾਂ ਤੇ ਆਰਤੀ ਹੋ ਹੀ ਰਹੀ ਹੈ। ਉਹ ਕਹਿੰਦੇ ਲਗਾਤਾਰ ਕਿੰਨੇ ਘੰਟੇ ਦੀ ਤੁਹਾਡੀ ਆਰਤੀ ਹੈ, ਕਿੰਨਾ ਸਮਾਂ ਚੱਲਦੀ, ਕਿੰਨੇ ਪੈਰ ਚੱਲਦੀ? ਮਹਾਰਾਜ ਕਹਿੰਦੇ ਅੱਠੇ ਪੈਰ ਹੀ ਚੱਲਦੀ ਹੈ, ਅੱਠੇ ਪੈਰ ਆਰਤੀ ਹੋ ਰਹੀ ਹੈ। ਦੁਨੀਆਂ ਉਹਨੂੰ ਵੇਖ ਨਹੀਂ ਰਹੀ, ਦੁਨੀਆਂ ਛੋਟੀਆਂ ਛੋਟੀਆਂ ਆਰਤੀਆਂ ਕਰ ਰਹੀ ਹੈ, ਵੱਡੀ ਆਰਤੀ ਨੂੰ ਵੇਖ ਨਹੀਂ ਰਹੀ, ਵੱਡੀ ਆਰਤੀ ਸਭ ਪਾਸੇ ਹੋ ਰਹੀ। ਤਾਂ ਇਹਦੇ ਸ਼ਬਦ ਦੇ ਅੱਖਰੀ ਅਰਥ ਨੇ ਜੋ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਿਹੜਾ ਥਾਲ ਫੜਿਆ ਹੋਇਆ ਉਹਦੀ ਥਾਂ ਤੇ ਇਹ ਜਿਹੜਾ ਸਾਰਾ ਆਕਾਸ਼ ਹੈ ਇਹ ਉਸ ਆਰਤੀ ਦਾ ਥਾਲ ਹੈ, ਆਕਾਸ਼ ਥਾਲ ਹੈ, ਤੇ ਚੰਦਰਮਾ ਤੇ ਸੂਰਜ ਤੇ ਤਾਰੇ ਇਹ ਉਹਦੇ ਦੀਵੇ ਹਨ, ਇਹ ਦੀਵਿਆਂ ਦਾ ਕੰਮ ਕਰ ਰਹੇ ਨੇ, ਤੇ ਧੂਪ ਮਾਲਿਆ ਆਣ ਲਓ। ਕਹਿੰਦੇ ਵੀ ਧੂਪ ਕਾਹਦੀ ਲਾਈ ਹੈ ਤੁਸੀਂ, ਕਿਉਂਕਿ ਉਹਨਾਂ ਨੇ ਧੂਪ ਵੀ ਦਿਖਾਈ ਸੀ। ਕਹਿੰਦੇ ਮਲ ਆਣ ਲਓ, ਇੱਕ ਪਰਬਤ ਹੈ ਮਲ ਆਣ ਲਓ, ਉਹਦੇ ਵੱਲੋਂ ਆਣ ਲਓ, ਅਨਲ ਦਾ ਮਤਲਬ ਹੈ ਹਵਾ, ਉਹਦੇ ਵੱਲੋਂ ਹਵਾ ਆ ਰਹੀ ਹੈ। ਜਾਂ ਵਿਦਵਾਨਾਂ ਨੇ ਅਰਥ ਕੀਤੇ ਨੇ ਮਲਿਆ ਯਾਨੀ ਕਿ ਕੇਸਰ, ਉਹਦੇ ਵਿੱਚੋਂ ਸੁਗੰਧੀ ਸਾਰੇ ਪਾਸੇ ਆ ਰਹੀ ਹੈ, ਜਿਹੜੇ ਕੇਸਰ ਦੇ ਬੂਟੇ ਹਨ, ਤੇ ਹਵਾ ਚੌਰ ਕਰ ਰਹੀ ਹੈ। ਇਹ ਸਾਰੇ ਫੁੱਲ ਜਿਹੜੇ ਨੇ ਇਹ ਉਹਦੀ ਜੋਤ ਨੂੰ ਪ੍ਰਗਟ ਕਰ ਰਹੇ ਨੇ ਕਿ ਪਰਮੇਸ਼ਰ ਸਭ ਥਾਵਾਂ ਤੇ ਹੈ, ਉਹਦੀ ਜੋਤ ਸਭ ਥਾਵਾਂ ਤੇ ਹੈ। ਮਹਾਰਾਜ ਕਹਿੰਦੇ ਵੀ ਕਿਵੇਂ ਦੀ ਤੇਰੀ ਆਰਤੀ ਹੈ, ਮੈਂ ਇਹ ਆਰਤੀ ਗਾ ਰਿਹਾ। ਇਹ ਰਹਾਓ ਵਾਲੀ ਤੁਕ ਤੱਕ ਪ੍ਰਸੰਗ ਚੱਲਦਾ, ਇਸ ਤੋਂ ਅੱਗੇ ਫਿਰ ਹੋਰ ਵੀ ਗੱਲਾਂ ਹੋਈਆਂ ਨੇ ਕਿ ਤੁਸੀਂ ਰੂਪਮਾਨ ਪਰਮੇਸ਼ਰ ਨੂੰ ਨਹੀਂ ਮੰਨਦੇ। ਮਹਾਰਾਜ ਕਹਿੰਦੇ ਉਹਦੇ ਰੂਪ ਨੂੰ ਵੀ ਮੰਨਿਆ ਪਰ ਉਹ ਅਰੂਪ ਵੀ ਹੈ, ਉਹਦੇ ਲੱਖਾਂ ਹੀ ਅੱਖਾਂ ਹਨ, ਉਹਦੀ ਕੋਈ ਵੀ ਅੱਖ ਨਹੀਂ ਹੈ, ਉਹਦੇ ਲੱਖਾਂ ਹੀ ਪੈਰ ਹਨ, ਉਹਦਾ ਕੋਈ ਵੀ ਪੈਰ ਨਹੀਂ ਹੈ, ਉਹਦੀਆਂ ਲੱਖਾਂ ਹੀ ਨਾਸਕਾਂ ਹਨ, ਉਹਦੀ ਕੋਈ ਨਾਸਕਾ ਨਹੀਂ ਹੈ। ਇਵੇਂ ਉਹਦਾ ਸਰੂਪ ਸਾਰੇ ਥਾਵਾਂ ਤੇ ਨਿਰਾਕਾਰ ਅਤੇ ਆਕਾਰ ਦੇ ਰੂਪ ਦੇ ਵਿੱਚ ਬਿਰਾਜਿਤ ਹੈ, ਟਿਕਿਆ ਹੋਇਆ। ਇਹ ਅਗਲਾ ਪ੍ਰਸੰਗ ਹੈ ਇਸ ਸ਼ਬਦ ਦਾ, ਮਹਿੰਗਾ ਸ਼ਬਦ ਹੈ ਔਰ ਧਿਆਨ ਮੰਗਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਦੀ ਜੋਤ ਸਾਰਿਆਂ ਦੇ ਵਿੱਚ। ਇਹ ਤਾਂ ਇਹਦੇ ਅੱਖਰੀ ਥੋੜੇ ਥੋੜੇ ਮੈਂ ਤੁਹਾਡੇ ਨਾਲ ਅਰਥ ਕੀਤੇ ਨੇ ਤਾਂ ਕਿ ਪਤਾ ਲੱਗ ਜਾਵੇ ਵੀ ਆਪਾਂ ਜਿਹੜੀ ਚੀਜ਼ ਦੇ ਉੱਤੇ ਆਪਾਂ ਸਮਾਂ ਲਾਉਣਾ ਉਹ ਕੀ ਹੈ। ਗੁਰੂ ਸਾਹਿਬ ਨੇ ਉੱਥੇ ਇਸ ਸ਼ਬਦ ਦੇ ਵਿੱਚ ਇੱਕ ਤਾਂ ਉਹਨਾਂ ਨੂੰ ਉਸ ਆਰਤੀ ਤੋਂ ਬਾਹਰ ਕੱਢਿਆ ਵੀ ਬਾਹਰਲੀ ਆਰਤੀ ਵੇਖੋ ਜਿਹੜੀ ਹੋ ਰਹੀ ਹੈ, ਜਿਹੜੀ ਕੁਦਰਤ ਵਿੱਚ ਹੋ ਰਹੀ ਹੈ। ਇਹਦਾ ਮਤਲਬ ਹੈ ਗੁਰੂ ਸਾਹਿਬ ਧਾਰਮਿਕ ਬੰਦੇ ਨੂੰ ਕੁਦਰਤ ਦੇ ਨੇੜੇ ਲੈ ਕੇ ਜਾਂਦੇ ਨੇ ਪਹਿਲਾਂ, ਤੇ ਕੁਦਰਤ ਦੇ ਵਿੱਚੋਂ ਫਿਰ ਜੋਤ ਵਿੱਚ ਲੈ ਕੇ ਜਾਂਦੇ। ਇਹ ਦੋ ਕੰਮ ਕੀਤੇ ਨੇ ਇਸ ਸ਼ਬਦ ਦੇ ਅੰਦਰ, ਪਹਿਲਾਂ ਬੰਦੇ ਦੇ ਬਣਾਏ ਹੋਏ ਕੰਮਾਂ ਵਿੱਚੋਂ ਉਹਨੂੰ ਕੱਢਣਾ। ਸਾਰੀ ਗੁਰਬਾਣੀ ਦਾ ਹੀ ਇਹ ਮਤਲਬ ਹੈ, ਭਾਵ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਮਨੁੱਖ ਨੇ ਸਿਰਜੀਆਂ ਨੇ, ਜਿਹੜੀਆਂ ਬਣਾਈਆਂ ਨੇ, ਜੋ ਇਹਦੇ ਦੁਆਰਾ ਰਚਿਤ ਹੋਈਆਂ ਨੇ, ਉਹਨਾਂ ਦੇ ਵਿੱਚ ਆਤਮਾ ਨਹੀਂ ਹੈ, ਉਹ ਜੜ ਨੇ ਸਾਰੀਆਂ ਚੀਜ਼ਾਂ ਜੋ ਮਨੁੱਖ ਨੇ ਬਣਾਈ। ਕੋਈ ਵੀ ਚੀਜ਼ ਆ ਸਾਧ ਸੰਗਤ ਦੀ ਜੋ ਅਸੀਂ ਬਣਾਈ ਹੈ, ਸਗੋਂ ਅਸੀਂ ਤਾਂ ਜਿੰਦ ਵਾਲੀ ਨੂੰ ਨਿਰਜਿੰਦ ਕਰ ਦਿੰਦੇ। ਸਾਡੀਆਂ ਬਣਾਈਆਂ ਚੀਜ਼ਾਂ ਜਿਹੜੀਆਂ ਨੇ ਉਹ ਜਿੰਦ ਤੋਂ ਨਿਰਜਿੰਦ ਕਰ ਦਿੰਦੀਆਂ ਨੇ। ਮੰਨ ਲਓ ਆਪਾਂ ਸਬਜ਼ੀ ਬਣਾਈ ਹੈ, ਪਹਿਲਾਂ ਉਹ ਜਿਉਂਦੀ ਸੀ, ਜਦੋਂ ਸਾਡੇ ਹੱਥ ਆ ਗਈ ਤੇ ਮਲ ਮੁਲ ਕੇ ਅੱਗ ਤੇ ਰੱਖ ਕੇ ਮਾਰ ਦਿੱਤੀ, ਮਾਰ ਸੁੱਟੀ। ਕੋਈ ਵੀ ਚੀਜ਼ ਜਿਹੜੀ ਮਨੁੱਖ ਬਣਾਉਂਦਾ ਉਹਨੂੰ ਮ੍ਰਿਤਕ ਕਰ ਦਿੰਦਾ ਹੈ, ਕਿਉਂਕਿ ਇਹ ਆਪ ਵੀ ਮੌਤ ਦਾ ਹੀ ਸੁਦਾਗਰ ਹੈ ਔਰ ਉਹਦੀ ਵੱਲ ਲਗਾਤਾਰ ਨੂੰ ਭੱਜ ਰਿਹਾ ਹੈ। ਇਹਨੇ ਇਹੀ ਕਰਨਾ,
ਜੀਵਨ ਦੇਣ ਵਾਲਾ ਸਿਰਫ ਪਰਮੇਸ਼ਰ ਹੈ ਤੇ ਉਹ ਕੁਦਰਤ ਵਿੱਚ ਜੀਵਨ ਬਰਕਰਾਰ ਰੱਖ ਲਿਆ ਰਿਹਾ, ਸਦਾ ਕੁਦਰਤ ਦੇ ਵਿੱਚ ਕੁਦਰਤ ਜੀ ਰਹੀ ਹੈ। ਸਾਡੀਆਂ ਬਣਾਈਆਂ ਚੀਜ਼ਾਂ ਮੁਰਦਾ ਹਨ, ਮੌਤ ਹੈ। ਭਾਵੇਂ ਕੋਈ ਵੀ ਚੀਜ਼ ਬਣਾਈ ਹੈ, ਭਾਵੇਂ ਉਹਨਾਂ ਦੀ ਕਿੰਨੀ ਵੈਲਿਊ ਹੈ, ਕੀਮਤ ਹੋ ਸਕਦੀ ਹੈ। ਮਕਾਨ ਬਣਾਇਆ, ਮਕਾਨ ਦੀ ਕੀਮਤ ਹੈ, ਪਰ ਮਕਾਨ ਜਿਉਂਦਾ ਨਹੀਂ ਹੈ। ਸੋਨੇ ਦੀ ਕੀਮਤ ਹੈ, ਪਰ ਸੋਨਾ ਜਿਉਂਦਾ ਨਹੀਂ ਹੈ। ਕੱਪੜੇ ਦੀ ਕੀਮਤ ਹੈ, ਪਰ ਕੱਪੜਾ ਜਿਉਂਦਾ ਨਹੀਂ ਹੈ। ਇਹ ਮੁਰਦਾ ਹੈ, ਇਹਦੇ ਵਿੱਚ ਜਿੰਦ ਨਹੀਂ ਹੈ। ਸਾਡੀਆਂ ਸਵਾਰੀਆਂ ਜੋ ਅਸੀਂ ਬਣਾਈਆਂ ਉਹ ਸੁਖਦਾਈ ਬੜੀਆਂ ਨੇ, ਪਰ ਉਹ ਜਿਉਂਦੀਆਂ ਨਹੀਂ ਹਨ, ਜੜ ਹਨ। ਜੋ ਵੀ ਬੰਦੇ ਨੇ ਬਣਾਇਆ ਹੈ ਉਹ ਸਾਰੀਆਂ ਚੀਜ਼ਾਂ ਜਿਉਂਦੀਆਂ ਨਹੀਂ ਹਨ। ਇਸੇ ਕਰਕੇ ਉਹਨਾਂ ਦੇ ਵਿੱਚੋਂ ਖੁਸ਼ੀ ਨਹੀਂ ਮਿਲਦੀ। ਉਹ ਜਿੰਨੀਆਂ ਵੱਧਦੀਆਂ ਜਾਣ, ਜਦੋਂ ਨਾ ਹੋਣ ਉਦੋਂ ਲੱਗਦਾ ਵੀ ਇਹਨਾਂ ਦੇ ਹੋਣ ਨਾਲ ਸਾਨੂੰ ਕੋਈ ਖੁਸ਼ੀ ਮਿਲੇਗੀ। ਸ਼ਮਸ਼ਾਨ ਵਿੱਚੋਂ ਕਦੀ ਖੁਸ਼ੀ ਥੋੜ੍ਹਾ ਮਿਲਦੀ ਹੁੰਦੀ ਹੈ, ਉੱਥੇ ਜੀਵਨ ਹੀ ਨਹੀਂ ਤਾਂ ਖੁਸ਼ੀ ਕਿਵੇਂ ਦੇਣੀ ਹੈ। ਉਹ ਤਾਂ ਕੰਮ ਚਲਾਉਣ ਲਈ ਨਹੀਂ। ਇਹ ਗੱਲ ਸਾਨੂੰ ਬੁਨਿਆਦੀ ਤੌਰ 'ਤੇ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਵੀ ਜੋ ਚੀਜ਼ ਨਿਰਜੀਵ ਹੈ, ਜਿਹਦੇ ਵਿੱਚ ਜਿੰਦ ਨਹੀਂ ਹੈ, ਜਿਹਦੇ ਵਿੱਚ ਸਵਾਸ ਨਹੀਂ ਚੱਲ ਰਿਹਾ, ਉਹਦੇ ਨਾਲ ਤੁਸੀਂ ਜਿੰਨੀ ਪ੍ਰੀਤ ਕਰੋਗੇ ਓਨਾ ਹੀ ਉਹ ਤੁਹਾਨੂੰ ਜੜ ਕਰ ਦੇਗੀ। ਜੜ, ਜੜ ਦਾ ਮਤਲਬ ਕੀ ਹੈ? ਇਹ ਵਿਦਵਾਨਾਂ ਦੇ ਥੋੜ੍ਹੇ ਜਿਹੇ ਸ਼ਬਦ ਨੇ। ਜੜ ਮੈਨੇ ਜੋ ਚੀਜ਼ ਜਿੰਦ ਤੋਂ ਬਿਨਾਂ ਹੈ ਪਰ ਉਹਦੀ ਕੀਮਤ ਹੈ, ਵੈਸੇ ਕੀਮਤ ਹੈ, ਜਿਵੇਂ ਕੜਾ ਸੋਨੇ ਦਾ ਜੜ ਹੈ। ਜੜ ਦਾ ਮਤਲਬ ਹੁੰਦਾ ਜਿੱਥੇ ਰੱਖਿਆ ਉੱਥੇ ਉਹ ਆਪ ਤੁਰ ਕੇ ਕਿਤੇ ਨਹੀਂ ਜਾ ਸਕਦਾ, ਉਹਨੂੰ ਜੜ ਕਹਿੰਦੇ ਨੇ। ਇਸ ਕਰਕੇ ਜੜ ਜਿਹੜਾ, ਜੜ ਜਿੰਨੀਆਂ ਚੀਜ਼ਾਂ ਨੇ, ਜਿੰਨਾ ਉਹਨਾਂ ਨਾਲ ਸਾਡਾ ਮੋਹ ਵਧੇਗਾ, ਜਿੰਨਾ ਹਿੱਤ ਵਧੇਗਾ, ਉਨਾ ਸਾਡਾ ਮਨ ਖੁਸ਼ੀ ਤੋਂ ਰਹਿਤ ਹੁੰਦਾ ਜਾਏਗਾ। ਇਸ ਲਈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਕਿਸੇ ਨੇ ਪੁੱਛਿਆ ਸੀ ਬਈ ਮਨ ਖੁਸ਼ ਨਹੀਂ ਰਹਿੰਦਾ, ਇਹ ਉਦੋਂ ਵੀ ਆਇਆ ਸੀ, ਸਮੱਸਿਆ ਥੋੜ੍ਹੀ ਜਿਹੀ ਘੱਟ ਸੀ, ਹੁਣ ਜ਼ਿਆਦਾ ਹੈ। ਮਨ ਦੁਖੀ ਰਹਿੰਦਾ, ਮਨ ਗਮ ਵਿੱਚ ਰਹਿੰਦਾ, ਮਨ ਪਰੇਸ਼ਾਨ ਰਹਿੰਦਾ। ਅਤੇ ਬਾਬਾ ਫਰੀਦ ਸਾਹਿਬ ਸਲੋਕਾਂ ਵਿੱਚ ਕਹਿੰਦੇ ਨੇ, ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ। ਤੂੰ ਤਾਂ ਗਮ ਵਿੱਚ ਚਲਾ ਗਿਆ, ਤੂੰ ਕੋਠਿਆਂ ਵਿੱਚ ਮੰਡਪ ਵਿੱਚ ਅਤੇ ਆਪਣੇ ਬਣਾਏ ਹੋਏ ਮਕਾਨਾਂ ਦੇ ਵਿੱਚ ਤੇਰੀ ਸੁਰਤੀ ਅੱਠੇ ਪਹਿਰ ਲੱਗੀ ਰਹਿੰਦੀ ਹੈ, ਇੱਥੋਂ ਗਮ ਮਿਲਦਾ। ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਵੀ ਜਿਹੜੇ ਧਰਮ ਦੇ ਵਿਚਾਰ ਨੇ ਉਹ ਸੰਸਾਰਕ ਬੁੱਧ ਨਾਲ, ਬੁੱਧੀ ਨਾਲ ਮੇਲ ਨਹੀਂ ਖਾਂਦੇ। ਅਸੀਂ ਕਹਾਂਗੇ ਮਕਾਨ ਤਾਂ ਖੁਸ਼ੀ ਦਿੰਦਾ, ਤੁਸੀਂ ਤਾਂ ਪੁੱਠੇ ਹੀ ਗੱਲ ਕਰ ਰਹੇ ਹੋ, ਕਿਸੇ ਕੋਲ ਮਕਾਨ ਹੋਵੇ ਜੇ ਲੋੜ ਲਈ ਵਰਤੀਏ ਫਿਰ ਖੁਸ਼ੀ ਦਿੰਦੇ, ਜੇ ਜ਼ਰੂਰਤ ਲਈ ਵਰਤੀਏ, ਜੇ ਉਹਨਾਂ ਦਾ ਚਿੰਤਨ ਕਰੀਏ ਫਿਰ ਉਹ ਦੁੱਖ ਦਿੰਦੇ। ਜੇ ਲੋੜ ਲਈ ਵਰਤੀਏ ਮਕਾਨ, ਮਕਾਨ ਸੁਖੀ ਹੈ, ਛੱਤ ਚਾਹੀਦੀ ਹੈ ਬੰਦੇ ਨੂੰ। ਗੁਰੂ ਸਾਹਿਬ ਇੱਥੇ ਮਕਾਨ ਨੂੰ ਛੱਡਣ ਦੀ ਗੱਲ ਨਹੀਂ ਕਰ ਰਹੇ। ਬਾਬਾ ਫਰੀਦ ਉਹ ਤੇ ਆਪ ਮਕਾਨ ਵਿੱਚ ਰਹਿੰਦੇ ਸੀ। ਮਤਲਬ ਉਹਨਾਂ ਦਾ ਸਿਰਫ ਇੰਨਾ ਹੈ ਵੀ ਇਹ ਚੀਜ਼ਾਂ ਚਿੱਤ ਲਾਉਣ ਵਾਸਤੇ ਨਹੀਂ ਹਨ, ਇਹ ਜ਼ਿੰਦਗੀ ਸਰੀਰ ਦੇ ਗੁਜ਼ਾਰੇ ਵਾਸਤੇ ਬਣੀਆਂ ਨੇ। ਤੂੰ ਇਹਨਾਂ ਨੂੰ ਸਿਮਰਨ ਵਿੱਚ ਲੈ ਆਉਂਦਾ, ਚਿੱਤ ਵਿੱਚ ਲੈ ਆਉਂਦਾ, ਅਤੇ ਚਿੱਤ ਇਵੇਂ ਦੀ ਚੀਜ਼ ਹੈ। ਸਾਡਾ ਚਿੱਤ ਜਿਹੜਾ ਉਹ ਜਿਹੜੀ ਚੀਜ਼ ਦਾ ਚਿੰਤਨ ਕਰਦਾ ਹੈ ਉਹਦੀ, ਉਹਦਾ ਗੁਣ ਸਾਡੇ ਚਿੱਤ ਵਿੱਚ ਆਉਣ ਲੱਗ ਪੈਂਦਾ, ਉਹਦਾ ਚਿੱਤ। ਹੁਣ ਇੱਟਾਂ ਨੇ ਮਿੱਟੀ ਹੈ, ਇਹਦਾ ਗੁਣ ਸਾਡੇ ਮਨ ਵਿੱਚ ਆਏਗਾ। ਮਨ ਹੈ ਇੱਕ ਜਿਉਂਦੀ ਜਾਗਦੀ ਸੱਤਾ ਹੈ ਮਨ ਜਿਹੜਾ, ਜਦੋਂ ਉਹਦੀ ਉਹਦਾ ਟਕਰਾਅ, ਉਹਦੇ ਨਾਲ ਉਹਦਾ ਸੁਭਾਅ ਹੀ ਨਹੀਂ ਮਿਲਦਾ। ਉਹਦਾ ਪੱਥਰ ਹੈ ਅਤੇ ਇੱਧਰ ਮਨ ਹੈ, ਮਨ ਦਾ ਪੱਥਰ ਨਾਲ ਕੀ ਮੇਲ? ਗੁਰੂ ਸਾਹਿਬ ਨੇ ਜਦੋਂ ਧਿਆਨ ਦੇ ਸੰਬੰਧ ਵਿੱਚ ਗੱਲ ਕੀਤੀ ਹੈ, ਸਿਮਰਨ ਦੇ ਸੰਬੰਧ ਵਿੱਚ, ਉਦੋਂ ਮੂਰਤੀ ਪੂਜਾ ਦਾ ਵਿਰੋਧ ਕਿਉਂ ਕੀਤਾ? ਮਹਾਰਾਜ ਮੂਰਤੀ ਪੂਜਾ ਨੂੰ ਕਿਉਂ ਰੋਕਿਆ? ਕਿਉਂਕਿ ਜਿਹੜਾ ਪੂਜ ਰਿਹਾ ਅਤੇ ਜਿਹਨੂੰ ਪੂਜ ਰਿਹਾ ਦੋਵਾਂ ਦਾ ਆਪਸ ਵਿੱਚ ਸੁਭਾਅ ਨਹੀਂ ਮਿਲਦਾ। ਪੱਥਰ ਦਾ ਸੁਭਾਅ ਜੜ ਹੈ, ਮਨ ਦਾ ਸੁਭਾਅ ਚੇਤਨ ਹੈ, ਦੋਵਾਂ ਦਾ ਆਪਸ ਵਿੱਚ ਜੋੜ ਬਣੇਗਾ ਨਹੀਂ। ਜੋੜ ਬਣਨ ਵਾਸਤੇ ਦੋਵੇਂ ਇੱਕੋ ਜਿਹੇ ਚਾਹੀਦੇ ਨੇ, ਇੱਧਰ ਵੀ ਜਿਉਂਦਾ ਚਾਹੀਦਾ ਅਤੇ ਉੱਧਰ ਵੀ ਜਿਉਂਦਾ ਚਾਹੀਦਾ। ਇਸ ਲਈ ਸ਼ਬਦ ਜਿਉਂਦਾ ਹੈ। ਸ਼ਬਦ ਨੂੰ ਜੇ ਤੁਸੀਂ ਸਹੀ ਰੂਪ ਵਿੱਚ ਜਪਦੇ ਹੋ ਤਾਂ ਸ਼ਬਦ ਜਿਉਂਦਾ ਹੈ। ਜੇ ਅਸੀਂ ਧਿਆਨ ਨਾਲ ਨਹੀਂ ਜਪਦੇ ਉਹ ਸਾਡਾ ਦੋਸ਼ ਹੈ, ਉਹ ਸ਼ਬਦ ਦਾ ਦੋਸ਼ ਹੈ ਨਹੀਂ। ਉਹ
ਸ਼ਬਦ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜਦੋਂ ਧਿਆਨ ਦੇ ਸਿਮਰਨ ਦੇ ਮਾਰਗ ਤੇ ਜਾਣ ਦੀ ਗੱਲ ਕਰਦੇ ਤੇ ਉਦੋਂ ਕਹਿੰਦੇ ਕਿਸੇ ਆਕਾਰ ਦਾ ਤੂੰ ਧਿਆਨ ਨਹੀਂ ਕਰਨਾ, ਆਕਾਰ ਜੜ ਹੁੰਦੇ ਨੇ, ਤੂੰ ਸ਼ਬਦ ਦਾ ਧਿਆਨ ਕਰਨਾ ਹੈ, ਸ਼ਬਦ ਦੀ ਜਿਹੜੀ ਆਵਾਜ਼ ਆ ਰਹੀ ਹੈ ਉਹਦਾ ਧਿਆਨ ਕਰਨਾ। ਤੁਸੀਂ ਪੜ੍ਹ ਲਓ ਬਾਣੀ ਵਿੱਚ, ਰੋਜ਼ ਪੜ੍ਹ ਜਾਓ। ਆਨੰਦ ਸਾਹਿਬ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸ਼ਬਦ ਨੂੰ ਪਿਆਰ ਕਰੋ, ਸਾਚਾ ਨਾਮ ਮੇਰਾ ਆਧਾਰੋ, ਸ਼ਬਦ ਨੂੰ ਪਿਆਰ ਕਰੋ। ਇਸ ਲਈ ਗੁਰੂ ਸਾਹਿਬ ਉਹਨਾਂ ਨੂੰ ਉੱਥੋਂ ਆਕਾਰ ਵਿੱਚੋਂ ਕੱਢ ਰਹੇ ਨੇ। ਮੈਂ ਬੇਨਤੀ ਕਰ ਰਿਹਾ ਸੀ, ਮੈਂ ਇੱਕੋ ਛੋਟੀ ਜਿਹੀ ਬਾਬਾ ਫਰੀਦ ਜੀ ਦੀ ਉਦਾਹਰਨ ਦਿੱਤੀ ਹੈ, ਫਿਰ ਸਮਾਂ ਲੰਘ ਜਾਂਦਾ ਅਤੇ ਉਹ ਸ਼ਬਦ ਦੇ ਅਰਥ ਜਿਹੜੇ ਰਹਿ ਜਾਂਦੇ, ਥੋੜ੍ਹਾ ਜਿਹਾ ਕਾਹਲ ਕਰਨੀ ਪੈਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਉਸ ਬੰਦੇ ਨੂੰ ਕਹਿੰਦੇ ਵੀ ਸੋਗ ਤਾਂ ਮਿੱਠੇਗਾ ਜੇ ਕੋਠਿਆਂ ਵਿੱਚ ਬਿਰਤੀ ਲਾਉਣੀ ਛੱਡ ਦੇਗਾ। ਰਹਿਣਾ ਮਾੜਾ ਨਹੀਂ ਹੈ, ਰਹਿਣ ਤੋਂ ਨਹੀਂ ਰੋਕ ਹੈ, ਬਣਾ ਜਿੰਨਾ ਮਰਜ਼ੀ ਵਧੀਆ ਲੈ, ਜਿੰਨਾ ਰੱਬ ਨੇ ਪੈਸਾ ਦਿੱਤਾ ਉਸ ਹਿਸਾਬ ਨਾਲ। ਇਹ ਨਹੀਂ ਵੀ ਸਾਰੀ ਉਮਰ ਹੁਣ ਉਹਨੂੰ, ਇਹ ਤਾਂ ਮਕਾਨ ਦੀ ਪੂਜਾ ਹੋ ਗਈ ਨਾ। ਅਕਈ ਸਿੰਘ ਕਹਿੰਦੇ, ਮੈਂ ਕਿਹਾ ਵੀ ਇੱਥੇ ਬੜੇ ਵਧੀਆ ਖੁੱਲ੍ਹੇ ਮਕਾਨ ਤੁਸੀਂ ਬਣਾਏ ਨੇ। ਕਹਿੰਦੇ ਗਿਆਨੀ ਜੀ, ਇਹ 40 ਸਾਲ ਵਿੱਚ ਇਹਦਾ ਲੋਨ ਲੈਣਾ, 40 ਸਾਲ। ਮੈਂ ਕਿਹਾ ਵੀ ਇਹ ਤਾਂ ਮਹਿੰਗਾ ਹੀ ਸੌਦਾ, ਟਾਈਮ ਬੜਾ ਕੀਮਤੀ ਹੈ, ਇਹਦੇ ਵਾਸਤੇ 40 ਸਾਲ ਲੱਗੇ ਰਹਿਣਾ, ਜ਼ਰੂਰਤ ਤਾਂ ਇਹਦੀ ਹੈ ਪਰ ਇਹ ਕੰਮ ਤਾਂ ਇਹ ਇਨਸਾਫ ਤਾਂ ਨਹੀਂ ਹੈ ਜ਼ਿੰਦਗੀ ਦੇ ਨਾਲ। ਚਲੋ 5-7 ਸਾਲ ਲਾ ਕੇ ਮਕਾਨ ਬਣ ਜਾਏ, ਵੱਖਰੀ ਗੱਲ। ਕਹਿੰਦੇ ਇੰਨਾ ਹੀ ਲੱਗਦਾ ਹੈ, ਇੱਥੇ ਇਸ ਤਰ੍ਹਾਂ ਚੱਲਦਾ ਕੰਮ। ਬਾਬਾ ਫਰੀਦ ਸਾਹਿਬ ਕਹਿੰਦੇ ਇਹ ਵੀ ਤਾਂ ਪੂਜਾ ਹੀ ਹੈ ਨਾ ਆਕਾਰ ਦੀ, ਆਕਾਰ ਵਾਸਤੇ ਤਾਂ ਲੜ ਰਹੇ ਹਾਂ ਅਸੀਂ ਦੁਨੀਆਂ ਦੇ ਵਿੱਚ, ਆਕਾਰ ਵਾਸਤੇ ਤਾਂ ਭੱਜ ਰਹੇ ਹਾਂ। ਸੁੱਖ ਕਿੱਥੋਂ ਆਉਣਾ? ਆਕਾਰ ਵਿੱਚ ਕੋਈ ਵੀ ਸੁੱਖ ਨਹੀਂ ਹੈ, ਨਿਰਾਕਾਰ ਵਿੱਚ ਹੀ ਸੁੱਖ ਹੈ। ਸਾਨੂੰ ਅੱਜ ਵੀ ਜਦੋਂ ਕੋਈ ਸੁੱਖ ਮਿਲਦਾ ਉੱਥੇ ਕੋਈ ਆਕਾਰ ਨਹੀਂ ਹੁੰਦਾ, ਨਿਰਾਕਾਰ ਵਿੱਚ। ਭਾਵੇਂ ਅਸੀਂ ਕੋਈ ਚੀਜ਼ ਬਾਹਰੀ ਵਰਤੀ ਹੈ, ਭਾਵੇਂ ਕੋਈ ਖਾਣਾ ਖਾਧਾ, ਭਾਵੇਂ ਕੱਪੜਾ ਪਾਇਆ, ਭਾਵੇਂ ਗੱਡੀ ਲਈ ਹੈ, ਭਾਵੇਂ ਮਕਾਨ ਲਿਆ ਜਾਂ ਹੋਰ ਭੋਗ ਕੋਈ ਭੋਗਿਆ, ਜਦੋਂ ਉਹਦੇ ਸੁੱਖ ਦੀ ਅੰਦਰ ਕਣੀ ਪੈਂਦੀ ਹੈ ਉੱਥੇ ਕੋਈ ਆਕਾਰ ਨਹੀਂ ਹੁੰਦਾ। ਉਦੋਂ ਬੰਦਾ ਅੱਖ ਬੰਦ ਕਰ ਦਿੰਦਾ ਵੀ ਵਾਹ ਬਹੁਤ ਵਧੀਆ, ਆਨੰਦ ਦਾ ਕੋਈ ਆਕਾਰ ਨਹੀਂ ਹੈ। ਬੰਦਾ ਆਕਾਰਾਂ ਦੀ ਖੋਜ ਕਰਦਾ ਰਹਿੰਦਾ। ਧਰਮ ਵਿੱਚ ਵੀ ਅਸੀਂ ਆਕਾਰ ਲੱਭਦੇ ਫਿਰਨੇ, ਉੱਤੋਂ ਦੱਸਣ ਵਾਲੇ ਨੇ ਫਲਾਣੇ ਗੁਰਦੁਆਰੇ ਦਾ ਧਿਆਨ ਕਰ ਲਓ, ਫਲਾਣੇ ਗੁਰਦੁਆਰੇ ਦੀ ਪਾਲਕੀ ਸਾਹਿਬ ਦਾ ਧਿਆਨ ਕਰ ਲਓ, ਇਹਦਾ ਧਿਆਨ ਕਰ ਲਓ, ਉਹਦਾ ਕਰ ਲਓ। ਧਿਆਨ ਇਸ ਵਾਸਤੇ ਕਰਨ ਵਾਸਤੇ ਗੁਰਮਤ ਵਿੱਚ ਸਿਰਫ ਸ਼ਬਦ ਦਾ ਹੀ ਧਿਆਨ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ ਸੁਰਤ ਸ਼ਬਦ ਭਵ ਸਾਗਰ ਧਰੀਐ ਨਾਨਕ ਨਾਮ ਵਖਾਣਾ। ਹਾਂ ਉਹ ਗੱਲ ਅਲੱਗ ਹੈ ਜਦੋਂ ਅਸੀਂ ਪੰਥ 'ਤੇ ਜਾਂਦੇ ਹਾਂ, ਪੰਥ 'ਤੇ ਤੁਰਨੇ ਹਾਂ, ਜਦੋਂ ਅਸੀਂ ਬਾਹਰੀ ਜਿਹੜਾ ਜਲਾਓ ਕਰਨਾ ਹੈ ਉੱਥੇ ਆਕਾਰ ਨੇ, ਉਹ ਸਿੰਬਲ ਨੇ। ਉਹ ਪਿਛਲੇ ਦਿਨਾਂ ਹੀ ਸਾਰਾ ਮੈਂ ਤੁਹਾਡੇ ਨਾਲ ਦੱਸਤਾ ਸੀ ਵੀ ਉਹ ਕਿਉਂ ਨੇ, ਬਾਹਰ ਨਿਸ਼ਾਨ ਸਾਹਿਬ ਨੇ, ਸ਼ਸਤਰ ਨੇ, ਸਾਡੇ ਸਾਰੇ ਚੀਜ਼ਾਂ ਕਿਉਂ ਜਿਹੜੀਆਂ ਆਕਾਰ ਵਾਲੀਆਂ ਨੇ। ਉਹ ਉਸੇ ਨਿਰਾਕਾਰ ਸ਼ਬਦ ਨੂੰ ਸਿੰਬਲਾਈਜ਼ ਕੀਤਾ ਹੈ ਕਿ ਬੰਦੇ ਦੀ ਬੁੱਧ ਮੋਟੀ ਹੈ, ਇਸ ਕਰਕੇ ਉੱਥੋਂ ਆਏਗਾ ਅਤੇ ਸ਼ਬਦ ਤੱਕ ਆ ਜਾਏਗਾ। ਤਾਂ ਮਹਾਰਾਜ ਨੂੰ ਕਰਨਾ ਪਿਆ ਉੱਥੇ, ਜਦਕਿ ਆਨੰਦ ਦਾ ਆਕਾਰ ਨਾਲ ਕੋਈ ਵੀ ਸੰਪਰਕ ਨਹੀਂ ਹੈ, ਕੋਈ ਸੰਬੰਧ ਨਹੀਂ ਹੈ, ਉੱਥੇ ਨਿਰਾਕਾਰ ਹੋਣਾ ਪਏਗਾ। ਇਸ ਲਈ ਗੁਰੂ ਨੂੰ ਨਿਰਾਕਾਰ ਵਿੱਚੋਂ ਨਿਕਲ ਕੇ ਆਕਾਰ ਵਿੱਚ ਆਉਣਾ ਪਿਆ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਾਰਾਇਣ ਆਪ ਉਹਨੂੰ ਕਲਾ ਧਾਰਨੀ ਪਈ, ਉਹਨੂੰ ਸੱਤਾ ਵਿੱਚ ਆਉਣਾ ਪਿਆ। ਕਲਾ ਮੈਨੇ ਸ਼ਕਤੀ, ਉਹਨੇ ਜੋਤ ਧਾਰੀ ਹੈ, ਜੋਤ ਕਲਾ ਦੇ ਅਰਥ ਨੇ ਜੋਤ। ਨਿਰੰਕਾਰ ਨੇ ਜੋਤ ਧਾਰਨ ਕੀਤੀ ਹੈ, ਜੋਤ ਐਕਟੀਵੇਟ ਹੋਈ ਹੈ, ਸਰੀਰਾਂ ਦੇ ਵਿੱਚ ਆਈ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਪ੍ਰਗਟ ਹੋ ਗਏ। ਕਿਵੇਂ ਹੋਏ? ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰੰਕਾਰ ਤੋਂ ਆਕਾਰ ਵਿੱਚ ਆਏ ਨੇ ਗੁਰੂ ਸਾਹਿਬ। ਪਹਿਲਾਂ ਨਿਰਾਕਾਰ ਸੀ, ਗੁਰੂ ਗ੍ਰੰਥ ਸਾਹਿਬ ਜੀ ਨਿਰਾਕਾਰ ਵਿੱਚ ਸੀ ਪਹਿਲਾਂ ਜਦੋਂ ਆਦਿ। ਤਾਂ ਇੱਕ ਮੈਂ ਪਿੱਛੇ ਕਥਾ ਕਰਕੇ ਆਇਆ ਅਤੇ ਮੈਂ ਜਦੋਂ ਵੀ ਬੋਲਦਾ ਮਹਾਰਾਜ ਦਾ ਪੂਰਾ ਨਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਉਹ ਵਿਚਾਰੇ ਇੱਦਾਂ ਦੇ ਹੁੰਦੇ ਨੇ ਕਈ ਸਰੋਤੇ, ਉਹ ਕੁਝ ਰਿਟਾਇਰ ਸਨ ਹੁਣ ਅਤੇ ਕੁਝ ਫਰੀ ਹੋ ਗਏ, ਅਤੇ ਉਹ ਵੀ ਕਹਿੰਦੇ ਸਨ ਵੀ ਬਾਪੂ ਜਾ ਗੁਰਦੁਆਰੇ ਸਿੰਘ ਸੁੰਗੜਾਈ ਜਾਇਆ ਕਰ ਤੂੰ ਕਥਾ ਵਾਚਕਾਂ ਨਾਲ ਜਾ ਕੇ। ਅਤੇ ਉਹ ਮੈਨੂੰ ਕਹਿੰਦੇ ਵੀ ਆਦਿ ਨਾ ਕਿਹਾ ਕਰੋ, ਅਤੇ ਮੈਂ ਕਿਹਾ ਜੀ ਲਿਖਿਆ ਉੱਥੇ ਆਦਿ ਹੀ ਹੋਇਆ, ਨਹੀਂ ਆਦਿ ਤਾਂ ਫਿਰ
ਹੋਰ ਤਾਂ ਸੁਣਿਆ ਨਹੀਂ। ਮੈਂ ਕਿਹਾ ਵੀ ਉਹ ਮੈਂ ਨਹੀਂ ਕਹਿੰਦਾ ਵੀ ਕੋਈ ਸੁਣਿਆ ਨਹੀਂ ਤੁਸੀਂ, ਪਰ ਪੂਰਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ, ਆਦਿ ਮੈਨੇ ਜਦੋਂ ਕੋਈ ਵੀ ਨਹੀਂ ਸੀ ਉਦੋਂ ਵੀ ਗੁਰੂ ਗ੍ਰੰਥ ਸਾਹਿਬ, ਉਦੋਂ ਨਿਰਾਕਾਰ ਵਿੱਚ ਸੀ, ਆਕਾਰ ਕੋਈ ਨਹੀਂ ਸੀ, ਜੋਤ ਰੂਪ ਦੇ ਵਿੱਚ। ਇਸ ਕਰਕੇ ਨਿਰੰਕਾਰ ਤੋਂ ਆਕਾਰ ਬਣੇ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਸਾਹਿਬ ਨੇ ਸਾਨੂੰ ਆਕਾਰ ਵਿੱਚੋਂ ਕੱਢਣ ਵਾਸਤੇ ਆਪ ਆਕਾਰ ਵਿੱਚ ਆਏ, 10 ਸਰੀਰਾਂ ਦੇ ਰੂਪ ਵਿੱਚ ਆਏ। ਬਾਣੀ ਦਾ ਇੱਕ ਹਿੱਸਾ ਆਕਾਰ ਵਾਲਾ ਹੈ, ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਬਾਣੀ ਆਕਾਰ ਵਾਲੀ ਹੈ, ਸਰੂਪ ਜਿਹੜਾ ਪਾਤਸ਼ਾਹ ਦਾ 1430 ਅੰਗ ਨੇ, ਅਤੇ ਜਦੋਂ ਬਾਣੀ ਪੜ੍ਹਦੀ ਜਾਂਦੀ ਹੈ ਉਹਦੀ ਆਵਾਜ਼ ਬਣਦੀ ਹੈ ਅਤੇ ਉਹਦਾ ਤਾਤਪਰਜ ਸਾਡੀ ਸੁਰਤੀ ਵਿੱਚ ਜਾਂਦਾ ਹੈ, ਉਹ ਨਿਰਾਕਾਰ ਹੁੰਦਾ। ਉੱਥੇ ਅਸੀਂ ਨਿਰਾਕਾਰ ਵੱਲ ਜਾ ਰਹੇ ਹਾਂ। ਬਾਣੀ ਦਾ ਕੰਮ ਹੈ ਜੋ ਲਗਾਤਾਰ ਸਾਨੂੰ ਆਕਾਰ ਵਿੱਚੋਂ ਕੱਢ ਕੱਢ ਕੇ ਨਿਰਾਕਾਰ ਵੱਲ ਲੈ ਕੇ ਜਾ ਰਹੀ ਹੈ। ਉਹ ਇੱਕ ਫਲਾਈਟ ਵਾਂਗ ਉਹ ਸਾਨੂੰ ਇੱਥੋਂ ਕੱਢ ਰਹੀ ਹੈ, ਕਿਉਂਕਿ ਇੱਥੇ ਕੁਝ ਵੀ ਨਹੀਂ, ਹੁਣ ਸਭ ਕੁਝ ਲੱਗਦਾ, ਜੋ ਸਾਨੂੰ ਚਾਹੀਦਾ ਉਹ ਇੱਥੇ ਦਿਸ ਦੇ ਵਿੱਚ ਹੈ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਿਰੰਕਾਰ ਆਕਾਰ ਵਿੱਚ ਆਏ, ਜੋਤ ਜਗ ਮੰਡਲ ਕਰਿਓ। ਇਸ ਮੰਡਲ ਵਿੱਚ ਧਰਤੀ ਤੇ ਜੋਤ ਜਗਾ ਦਿੱਤੀ। ਜੈ ਕਹਿਤੈ ਭਰਪੂਰ ਸ਼ਬਦ ਦੀਪਕ ਦੀ ਪਾਇਓ। ਫਿਰ ਆਕਾਰ ਵਿੱਚ ਆ ਕੇ ਗੁਰੂ ਸਾਹਿਬ ਨੇ ਸ਼ਬਦ ਦਾ ਦੀਵਾ ਬਾਲਿਆ, ਗੁਰਬਾਣੀ ਦਾ ਰੂਪ ਧਾਰਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਧਾਰਿਆ। ਜਿਹੇ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਜਿਹੜੇ ਸਿੱਖਾਂ ਨੇ ਉਸ ਬਾਣੀ ਨੂੰ ਆਪਣੇ ਅੰਦਰ ਸੰਗ੍ਰਹਿ ਇਕੱਠਾ ਕੀਤਾ, ਧਾਰਨ ਕੀਤਾ, ਅੰਦਰ ਵਸਾ ਲਿਆ, ਉਸੇ ਵੇਲੇ ਤਤਕਾਲ ਹੀ ਉਹ ਤਤ ਸਰੂਪ ਪਰਮੇਸ਼ਰ ਦੇ ਨਾਲ ਮਿਲ ਗਏ। ਫਿਰ ਮਹਾਰਾਜ ਕਹਿੰਦੇ ਨਾਨਕ ਕੁੱਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ। ਨਾਨਕ ਕੁੱਲ, ਹੁਣ ਵਿਸ਼ੇ ਤਾਂ ਬਹੁਤ ਨੇ ਤੇ ਅੱਧਾ ਘੰਟਾ ਤਾਂ ਲੰਘ ਵੀ ਗਿਆ, ਅਤੇ ਮੈਨੂੰ ਇੱਕ ਸਿੰਘ ਕਹਿੰਦੇ ਸੀ ਵੀ ਗੁਰਬਾਣੀ ਦੇ ਅਰਥ ਤੁਸੀਂ ਕਾਹਲ ਨਾਲ ਕਰ ਦਿੰਦੇ ਹੋ, ਅਤੇ ਹੁਣ ਚੀਜ਼ ਹੀ ਇਵੇਂ ਦੀ ਹੈ, ਕੁਝ ਤੁਹਾਡੀ ਸਟੇਜ ਵੀ ਇਵੇਂ ਦੀ ਹੈ, ਇੱਥੇ ਅਰਥ ਜ਼ਿਆਦਾ ਆ ਜਾਂਦੇ ਨੇ, ਇੱਥੇ ਬਾਣੀ ਜ਼ਿਆਦਾ ਪੜ੍ਹੀ ਜਾਂਦੀ ਹੈ, ਇੱਥੇ ਉਹ ਜਿਹੜਾ ਰੇਂਜ ਜਿਹਨੂੰ ਕਹਿੰਦੇ ਰੇਂਜ ਜ਼ਿਆਦਾ ਹੈ, ਇੱਥੇ ਵਧੀਆ ਚੱਲਦਾ ਕੰਮ, ਕਈਆਂ ਥਾਵਾਂ 'ਤੇ ਨਹੀਂ, ਕਈ ਥਾਵਾਂ 'ਤੇ ਘੰਟਾ ਪੂਰਾ ਹੀ ਕਰਨਾ ਹੁੰਦਾ। ਇਸ ਕਰਕੇ ਇੱਥੇ ਸਿਮਰਨ ਹੁੰਦਾ, ਮੈਨੂੰ ਦੱਸਿਆ ਸਿੰਘਾਂ ਨੇ, ਸਵੇਰੇ 2 ਵਜੇ ਤੋਂ ਲੈ ਕੇ ਸਿਮਰਨ ਹੁੰਦਾ। ਇਹ ਹੈ ਗੁਰਦੁਆਰੇ ਦਾ ਕੰਮ, ਇਹ ਹੈ ਕਿ ਜਿੱਥੇ ਮਨ ਆਪਣੇ ਆਪ ਹੀ ਜੁੜਨ ਲੱਗ ਪਿਆ, ਵੀ ਜਿਹੜਾ ਕਮਜ਼ੋਰ ਮਨ ਹੈ ਉਹ ਵੀ ਜੁੜ ਜਾਏ। ਇਸ ਕਰਕੇ ਇਹ ਇੱਕ ਬੜਾ ਲੰਮਾ ਵਿਸ਼ਾ, ਜੇ ਮੈਂ ਸ਼ੁਰੂ ਕਰਤਾ ਤਾਂ ਇਹ ਅੱਧੇ ਘੰਟੇ ਦਾ ਵੀ ਨਹੀਂ, ਅਤੇ 1.5 ਘੰਟੇ ਦਾ ਵਿਸ਼ਾ, ਵੀ ਨਾਨਕ ਕੁੱਲ ਕਿਹਨੂੰ ਕਹਿੰਦੇ ਨੇ। ਇਹ ਜਿਹੜਾ ਸਾਡੇ ਵਿਦਵਾਨ ਕਹਿੰਦੇ ਫਿਰਦੇ ਨਾ ਵੀ ਗੁਰੂ ਨਾਨਕ ਦੇਵ ਜੀ ਕਲਗੀਧਰ ਪਾਤਸ਼ਾਹ ਨੇ 10ਵੇਂ ਗ੍ਰੰਥ ਵਿੱਚ ਲਿਖਿਆ ਵੀ ਉਹ ਰਘੂ ਕੁੱਲ ਦੇ ਵਿੱਚੋਂ ਨੇ, ਉਹ ਰਾਮਚੰਦਰ ਦੀ ਕੁੱਲ ਵਿੱਚੋਂ ਨੇ, ਉਹਨਾਂ ਨੇ ਬਾਣੀ ਨਹੀਂ ਪੜ੍ਹੀ। ਉਹ ਗੁਰੂ ਸਾਹਿਬ ਸਰੀਰ ਦੀ ਗੱਲ ਕਰ ਰਹੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿ ਸਾਡੀ ਸਰੀਰਕ ਜਿਹੜੀ ਲਾਈਨ ਆ ਰਹੀ ਹੈ ਉਹ ਉਸ ਪਰਿਵਾਰ ਨਾਲ ਮਿਲਦੀ ਹੈ, ਜਿਹੜੀ ਅੰਦਰੂਨੀ ਚੀਜ਼ ਹੈ ਉਹ ਥੋੜ੍ਹੀ ਮਿਲ ਰਹੀ ਹੈ, ਉਹ ਰਘੂ ਕੁੱਲ ਨਹੀਂ ਹੈ ਗੁਰੂ ਸਾਹਿਬ ਦੀ, ਸਰੀਰ ਦੀ ਹੈ ਉਹ ਬੇਦੀ ਕੁੱਲ ਸਰੀਰ ਦੀ ਹੈ। 3 ਬੇਦੀਆਂ ਨੇ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਫਿਰ ਮਹਾਰਾਜ ਤੁਹਾਡੀ ਕੁੱਲ ਕਿਹੜੀ ਹੈ? ਗੁਰੂ ਸਾਹਿਬ ਦੀ ਕੁੱਲ ਨਾਨਕ ਕੁੱਲ ਹੈ, ਆਹ ਲਿਖਿਆ ਹੋਇਆ। ਤੁਸੀਂ ਸਵਈਏ ਪੜ੍ਹੋ, ਸਵਈਆਂ ਦੀ ਅੱਖ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖੋ, ਜਿਹੜੇ ਸਵਈਏ ਨੇ, ਜਦੋਂ ਵੀ ਕੋਈ ਗੁਰੂ ਪੈਦਾ ਹੋਏ ਨੇ ਉਹਨਾਂ ਦੇ ਨਾਲ ਇੱਕ ਇਸ ਤਰ੍ਹਾਂ ਦਾ ਹਿੱਸਾ ਪੈਦਾ ਹੋਇਆ ਜਿਹੜਾ ਗੁਰੂ ਵਾਲੀ ਅੱਖ ਬਣਦਾ ਹੁੰਦਾ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਸਨ, ਅਗਲੇ ਗੁਰੂਆਂ ਦੇ ਨਾਲ ਬਾਬਾ ਬੁੱਢਾ ਜੀ ਸਨ, ਭਾਈ ਗੁਰਦਾਸ ਜੀ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਭਾਈ ਨੰਦ ਲਾਲ ਸਾਹਿਬ ਜੀ ਸਨ, ਇਵੇਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਭੱਟ ਨੇ, ਭੱਟ ਦੱਸਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਕੌਣ ਨੇ। ਕਿਸੇ ਹੋਰ ਸਿਸਟਮ ਦੇ ਰਾਹੀਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਹਾਂ, ਪੱਛਮ ਦੀਆਂ ਕਿਤਾਬਾਂ ਪੜ੍ਹ ਕੇ ਉਹਦੇ ਨਾਲ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਨੇ, ਉਹਨਾਂ 'ਤੇ ਖਲਾਰਾ ਪਾਇਆ ਕੌਮ ਦੇ ਵਿੱਚ, ਵੀ ਆਹ ਕਿਵੇਂ ਉਹ ਕਿਵੇਂ। ਆਪਣੇ ਗ੍ਰੰਥ ਦੀ ਇੱਕ ਆਪਣੀ ਅੱਖ ਹੁੰਦੀ ਹੈ, ਆਪਣੇ ਗੁਰੂ ਦੀ ਇੱਕ ਆਪਣੀ ਅੱਖ ਹੁੰਦੀ ਹੈ, ਜਿਹਦੇ ਰਾਹੀਂ ਉਸ ਗੁਰੂ ਨੂੰ ਕੋਈ ਵੇਖ ਸਕਦਾ, ਸਹੀ ਦਿਸਦਾ ਨਹੀਂ ਤਾਂ ਅਰਥ ਜਿਹੜੇ ਮਰਜ਼ੀ ਕਰ ਲਓ, ਇੱਥੇ ਜੋ ਮਰਜ਼ੀ ਅਰਥ ਕਰ ਦਿਓ, ਤੁਸੀਂ ਕਿੱਧਰ ਲੈ ਜਾਓ। ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ, ਇਹ ਭੱਟ ਦੱਸਣਗੇ,
ਉਹਨਾਂ ਦੀ ਅੱਖ ਨਾਲ ਵੇਖਿਆ ਜਾਏਗਾ। ਇਸ ਕਰਕੇ ਬੜੀ ਮਹੱਤਵਪੂਰਨ ਬਾਣੀ ਹੈ ਭੱਟਾਂ ਦੀ ਬਾਣੀ। ਕਿਸੇ ਨੂੰ ਨਹੀਂ ਇਹ ਲੱਗੇਗਾ ਇਹ ਇਹ ਪੁਰਾਣੇ ਅਵਤਾਰਾਂ ਦੀ ਗੱਲ ਕਰ ਰਹੇ ਨੇ, ਪੁਰਾਣੇ ਦੇਵਤਿਆਂ ਦੀ ਗੱਲ ਕਰ ਰਹੇ ਨੇ। ਨਹੀਂ, ਉਹ ਤਾਂ ਉਹਦੇ ਵਿੱਚੋਂ ਕੱਢ ਕੇ ਸਾਨੂੰ ਗੁਰੂ ਜੋਤ ਨਾਲ ਜੋੜ ਰਹੇ ਨੇ। ਇਸ ਕਰਕੇ ਸਿੱਖੀ ਦੇ ਵਿੱਚ ਰਘੂ ਕੋਲ ਸਰੀਰਕ ਹੈ ਗੁਰੂ ਸਾਹਿਬ ਦੀ, ਬੇਦੀ ਕੋਲ ਸਰੀਰਕ ਸਰੀਰਾਂ ਦੀ ਗੱਲ ਕੀਤੀ ਹੈ। ਜਿਹੜੀ ਸਿੱਖੀ ਦੀ ਕੋਲ ਹੈ ਉਹ ਨਾਨਕ ਕੋਲ ਹੈ। ਇਹ ਸਾਰੇ ਅੱਗੇ ਜੋ ਵੀ ਸਾਡੇ ਕੋਲ ਅੱਜ ਹੈ ਅਸੀਂ ਕਹਿ ਸਕਦੇ ਅਸੀਂ ਨਾਨਕ ਕੁਲ ਦੇ ਵਿੱਚੋਂ ਹਾਂ। ਸਾਡੀ ਕੁਲ ਦਾ ਵੱਡਾ ਨਾਨਕ ਗੁਰੂ ਪਾਤਸ਼ਾਹ ਉਹਦੇ ਵਿੱਚੋਂ ਆਇਆ ਸੀ। ਜੇ ਵਿੱਚੋਂ ਆਉਣ ਵਾਲੀ ਗੱਲ ਹੋਵੇ, ਵੈਸੇ ਨਹੀਂ ਸਾਨੂੰ ਲੋੜ ਕਹਿਣ ਦੀ ਵੀ ਕੌਣ ਕਿਹਦੇ 'ਚੋਂ ਆਇਆ। ਆਇਆ ਤਾਂ ਸਾਰਾ ਕੋਈ ਨਿਰੰਕਾਰ ਦੇ ਵਿੱਚੋਂ ਹੀ ਹੈ ਨਾ, ਏਕ ਨੂਰ ਤੇ ਸਭ ਜਗ ਉਪਜਿਆ। ਪਰ ਉਹ ਆਤਮਿਕ ਤੌਰ 'ਤੇ ਹੈ। ਜੇ ਪੰਥਕ ਤੌਰ 'ਤੇ ਵੇਖੋ ਤਾਂ ਅਸੀਂ ਨਾਨਕ ਕੁਲ ਵਿੱਚੋਂ ਆ ਰਹੇ ਹਾਂ। ਸਾਡਾ ਪਹਿਰਾਵਾ, ਸਾਡਾ ਧਰਮ, ਸਾਡੇ ਜੋ ਨਿਯਮ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ, ਦਸਮ ਪਾਤਸ਼ਾਹ ਦੀ ਬਾਣੀ ਹੈ, ਹੋਰ ਸਾਡੇ ਇਤਿਹਾਸ ਨੇ, ਉਹਦਾ ਸੰਬੰਧ ਜਿਹੜਾ ਉਹ ਨਾਨਕ ਕੁਲ ਦੇ ਨਾਲ ਹੈ, ਹੋਰ ਕਿਸੇ ਕੁਲ ਨਾਲ ਨਹੀਂ ਹੈ। ਇਸ ਕਰਕੇ ਭੱਟ ਕਹਿੰਦੇ, ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ। ਅੰਗਦ ਤੇ ਲਹਿਣੇ ਦੇ ਨਾਲ ਵੀ ਉਹ ਹੀ ਜੋਤ ਅੱਗੇ ਆ ਗਈ। ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋਂ। ਭੱਟ ਕਹਿੰਦੇ ਹੈ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਵਿੱਚ, ਜਨਮ ਜਨਮ ਤੁਹਾਡੇ ਚਰਨਾਂ ਵਿੱਚ ਹੀ ਪੈ ਰਹੀ ਹੈ। ਇਹ ਗੁਰੂ ਅਮਰਦਾਸ ਜੀ ਦੇ ਇਹ ਸਵਈਆ ਉਚਾਰਿਆ, ਪਰ ਜੋਤ ਉਹੀ ਹੈ ਗੁਰੂ ਨਾਨਕ ਸਾਹਿਬ ਵਾਲੀ, ਨਾਨਕ ਕੁਲ ਦੀ ਗੱਲ ਕਰਦੀ ਹੈ। ਸੋ ਇਹਦੇ ਵਿੱਚ ਜਿਹੜਾ ਸਾਧ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਵੀ ਇਹ ਜਿਹਦੇ ਵਿੱਚ ਚਿੱਤ ਲਾਵਾਂਗੇ ਉਹ ਆ ਜਾ। ਗੁਰੂ ਸਾਹਿਬ ਨੇ ਵੇਖਿਆ ਵੀ ਜਿਹੜੇ ਇਹ ਪੰਡਿਤ ਜੀ ਨੇ ਇਹ ਆਪ ਵੀ ਆਕਾਰ ਦੇ ਵਿੱਚ ਹੀ ਲੱਗੇ ਹੋਏ ਨੇ ਤੇ ਇਹ ਸਾਰੇ ਲੋਕਾਂ ਨੂੰ ਆਕਾਰ ਨਾਲ ਜੋੜ ਰਹੇ ਨੇ। ਇਹਨਾਂ ਨੂੰ ਗੁਰੂ ਸਾਹਿਬ ਨੇ ਵੈਰ ਵਿੱਚ ਨਹੀਂ ਉਹਨਾਂ ਨੂੰ ਕਿਹਾ ਜਿਵੇਂ ਅਸੀਂ ਕਰਨੇ। ਸਾਡੇ ਵਿੱਚ ਹਾਰਨ ਜਿੱਤਣ ਦੀ ਗੱਲ ਚੱਲਦੀ ਹੈ ਨਾ ਵੀ ਅਸੀਂ ਤਾਂ ਸਿੱਖਾਂ ਦੇ ਵਿੱਚ ਹੀ ਧੜੇ ਖੜੇ ਕਰਦੇ ਵੀ ਆਹ ਸਾਡਾ ਵਿਚਾਰ ਆ, ਤੁਹਾਡਾ ਵਿਚਾਰ ਆ, ਸਾਡੀ ਸੰਸਥਾ ਕਰਦੀ, ਤੁਹਾਡੀ ਸੰਸਥਾ ਕਰਦੀ। ਗੁਰੂ ਸਾਹਿਬ ਉਸ ਪੰਡਿਤ ਦਾ ਕੋਈ ਈਰਖਾ ਵਸ ਵਿਰੋਧ ਨਹੀਂ ਕਰ ਰਹੇ, ਉਹਨੂੰ ਸੁੱਖ ਦੇਣ ਲਈ ਉੱਥੋਂ ਕੱਢ ਰਹੇ ਨੇ ਵੀ ਤੂੰ ਆਕਾਰ ਵਿੱਚ, ਜੇ ਤੂੰ ਬਾਹਰੀ ਵੇਸ ਵਿੱਚ ਆਪਣੀ ਕੌਮ ਨੂੰ ਦੇਣਾ ਉਪਦੇਸ਼ ਤੇ ਦੇ ਸਕਣਾ, ਉਹ ਤੁਹਾਡਾ ਨਿਯਮ ਹੋ ਸਕਦਾ ਹੈ। ਗੁਰੂ ਸਾਹਿਬ ਨਾ ਉਹਦੇ ਹੱਕ ਵਿੱਚ ਨੇ ਨਾ ਵਿਰੋਧ ਵਿੱਚ, ਪਰ ਜੇ ਤੂੰ ਰੱਬ ਨਾਲ ਜੁੜਨਾ ਫਿਰ ਨਹੀਂ। ਇਵੇਂ ਹੀ ਉਪਦੇਸ਼ ਉਹਨਾਂ ਨੇ ਉਹ ਓਅੰਕਾਰ ਨਾਮੀ ਮੰਦਰ ਦੇ ਵਿੱਚ ਦਿੱਤਾ ਸੀ ਗੁਰੂ ਸਾਹਿਬ ਨੇ। ਬਾਣੀ ਹੈ ਨਾ, ਆਪਾਂ ਉਹਨੂੰ ਵੀ ਦੱਖਣੀ ਓਅੰਕਾਰ ਕਹਿੰਦੇ ਹਾਂ। ਉਹ ਦੱਖਣੀ ਓਅੰਕਾਰ ਨਹੀਂ, ਬਾਣੀ ਦਾ ਨਾਂ ਇਕੱਲਾ ਓਅੰਕਾਰ ਹੀ ਹੈ, ਓਅੰਕਾਰ ਬਾਣੀ ਦੱਖਣੀ, ਉਹ ਨਾਲ ਉਹਦੇ ਸ਼ਬਦ ਦੱਖਣੀ, ਕਿਉਂਕਿ ਦੱਖਣ ਦੇ ਵਿੱਚ ਉਚਾਰੀ ਸੀ। ਉਹਦੇ ਵਿੱਚ ਵੀ ਗੁਰੂ ਸਾਹਿਬ ਉਸ ਪੰਡਿਤ ਨੂੰ ਕਹਿੰਦੇ ਵੀ ਇਹ ਮੂਰਤੀ ਕਿਹਦੀ ਹੈ, ਕਹਿੰਦੇ ਓਅੰਕਾਰ ਦੀ, ਕਹਿੰਦੇ ਓਅੰਕਾਰ ਦੀ ਤਾਂ ਨਹੀਂ ਇਹ ਤਾਂ ਪੱਥਰ ਦੀ ਹੈ, ਓਅੰਕਾਰ ਤੇ ਜਿਉਂਦਾ ਹੈ ਉਹਦੇ, ਉਹ ਤਾਂ ਜੋਤ ਸਰੂਪ ਸਾਰਿਆਂ ਦੇ ਵਿੱਚ ਵਸਿਆ ਹੋਇਆ, ਉਹਦੇ ਸਾਰੇ ਥਾਵਾਂ 'ਤੇ ਉਹਦੀ ਜੋਤ। ਇਵੇਂ ਹੀ ਉਹ ਜਦੋਂ ਪੰਡਿਤ ਇਕੱਠੇ ਹੋ ਕੇ ਆਏ, ਮਹਾਰਾਜ ਕਹਿੰਦੇ ਇਹ ਬੰਦੇ ਦੀ ਬਣਾਈ ਥਾਲੀ ਹੈ, ਇਹ ਬੰਦੇ ਦੇ ਬਣਾਏ ਹੋਏ ਦੀਵੇ ਨੇ, ਇਹ ਸਾਰਾ ਕੁਝ ਮਨੁੱਖ ਦਾ ਹੀ ਹੈ, ਆਓ ਤੁਹਾਨੂੰ ਮੈਂ ਇਵੇਂ ਦੀ ਆਰਤੀ ਵਿਖਾਉਂਦਾ ਜਿਹੜੀ ਬਿਨਾਂ ਤੇਲ ਤੋਂ, ਬਿਨਾਂ ਥਾਲੀ ਤੋਂ, ਬਿਨਾਂ ਕਿਸੇ ਅੱਗ ਤੋਂ ਹੋ ਰਹੀ ਹੈ। ਉਹਦੇ ਪ੍ਰਤੀ ਜਾਗੋ, ਤੁਹਾਡਾ ਮਨ ਆਕਾਰ ਵਿੱਚ ਸੁੱਤਾ ਹੋਇਆ। ਤੇ ਗੁਰੂ ਸਾਹਿਬ ਨੇ ਉਹਨਾਂ ਤੇ ਵਚਨ ਕੀਤਾ, ਕਹਿੰਦੇ ਗਗਨ ਮੈਂ ਥਾਲ, ਗਗਨ ਮੈਂ, ਇੱਥੇ ਮੈਂ ਦਾ ਅਰਥ ਵਿੱਚ ਨਹੀਂ ਹੈ, ਗਗਨ ਮੈਂ ਯਾਨੀ ਕਿ ਗਗਨ ਜਿਹੜਾ ਹੈ ਇਹਦਾ ਮਤਲਬ ਇਹ ਹੈ। ਗਗਨ ਕਹਿੰਦੇ ਨੇ ਆਕਾਸ਼ ਨੂੰ, ਇਹ ਥਾਲ ਹੈ, ਏਡਾ ਵੱਡਾ ਥਾਲ ਪਰਮੇਸ਼ਰ ਦਾ। ਰਵ ਚੰਦ ਦੀਪਕ ਬਣੇ, ਇਹਦੇ ਵਿੱਚ ਜਿਹੜੇ ਰਵ ਤੇ ਚੰਦ, ਸੂਰਜ ਤੇ ਚੰਦਰਮਾ ਦੀਵੇ ਨੇ, ਇਹ ਚਾਨਣ ਕਰ ਰਹੇ ਨੇ, ਪ੍ਰਕਾਸ਼ ਕਰ ਰਹੇ ਨੇ, ਘੁੰਮ ਰਹੇ ਨੇ। ਔਰ ਵੇਖੋ ਉਦੋਂ ਅਜੇ ਸਾਇੰਸ ਨਹੀਂ ਸੀ ਆਈ, ਪਰ ਗੁਰੂ ਸਾਹਿਬ ਨੇ ਉਦੋਂ ਹੀ ਆਰਤੀ ਦੇ ਰੂਪ ਵਿੱਚ ਦੱਸਤਾ ਵੀ ਇਹ ਘੁੰਮ ਰਹੇ ਨੇ, ਸੂਰਜ ਵੀ ਤੇ ਚੰਦਰਮਾ ਵੀ। ਸਾਇੰਸ ਕੁਝ ਕਹੀ ਜਾਏ ਉਹ ਵੱਖਰੀ ਗੱਲ ਹੈ, ਹੋ ਸਕਦਾ ਆਕਾਸ਼ ਵੀ ਘੁੰਮਦਾ ਹੋਵੇ, ਕੋਈ ਪਤਾ ਨਹੀਂ ਹੈ। ਪਹਿਲਾਂ ਕਈ ਸਾਲ ਅਸੀਂ ਮੰਨਦੇ ਰਹੇ ਵੀ ਸੂਰਜ ਖਲੋਤਾ ਤੇ ਧਰਤੀ ਘੁੰਮਦੀ ਹੈ, ਤੇ ਮੈਂ ਆਪ ਪੜ੍ਹਿਆ ਕਿਤਾਬਾਂ ਵਿੱਚੋਂ, ਸਕੂਲ ਦੀਆਂ ਵਿੱਚੋਂ,
ਪਰ ਜਦੋਂ ਮੈਂ ਇੱਧਰ ਆਇਆ ਬਾਣੀ ਦੇ ਵਿੱਚ ਮੈਂ ਪੜ੍ਹਿਆ ਉਹਦੇ ਵਿੱਚ ਮਹਾਰਾਜ ਕਹਿੰਦੇ ਸੂਰਜ ਵੀ ਘੁੰਮ ਰਿਹਾ, ਸੂਰਜ ਵੀ, ਚੰਦਰਮਾ ਵੀ, ਸੂਰਜ ਵੀ ਘੁੰਮ ਰਿਹਾ, ਧਰਤੀ ਵੀ ਘੁੰਮ ਰਹੀ, ਸਾਰਾ ਕੁਝ ਘੁੰਮ ਰਿਹਾ। ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ। ਹੁਣ ਇਹ ਵੀ ਕਹਿਣ ਲੱਗ ਪਏ ਨੇ ਵੀ ਇਹ ਸੂਰਜ ਕਿਸੇ ਹੋਰ ਸੂਰਜ ਦੇ ਦੁਆਲੇ ਘੁੰਮ ਲਿਆ, ਇਹ ਅਜੇ ਦਾ ਕੋਈ ਵੀ ਨਹੀਂ ਪਤਾ ਲੱਗਾ, ਇਹਦਾ ਕੋਈ ਅੰਤ ਥੋੜੀ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਵੀ ਚੰਦਰਮਾ ਅਤੇ ਸੂਰਜ ਐਵੇਂ ਜਿਵੇਂ ਤੁਸੀਂ ਥਾਲੀ ਘੁਮਾਉਂਦੇ ਹੋ ਨਾ, ਇੱਦਾਂ ਘੁੰਮ ਰਹੇ ਨੇ ਵਾਹਿਗੁਰੂ ਅਕਾਲ ਪੁਰਖ ਦੇ ਅੱਗੇ। ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਅਤੇ ਜਿਹੜੇ ਤੁਸੀਂ ਮੋਤੀ ਪਾਏ ਹੋਏ ਨੇ ਥਾਲੀ ਦੇ ਵਿੱਚ, ਇਹ ਸਮਝ ਲਓ ਇਹ ਤਾਰੇ ਜਿਹੜੇ ਨੇ ਸਾਰੇ ਮੋਤੀ ਨੇ। ਧੂਪ ਮਲ ਆਣ ਲਓ, ਇਹ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ। ਇੱਕ ਤਾਂ ਪਰਬਤ ਹੈ, ਉਸ ਪਰਬਤ ਦਾ ਨਾਂ ਹੈ ਮੱਲਿਆ ਪਰਬਤ, ਅਤੇ ਆਣ ਲਓ, ਆਣ ਲਓ ਸ਼ਬਦ ਬਣਿਆ ਅਨਲ ਤੋਂ, ਅਨਲ ਮੈਨੇ ਤੇਜ ਹਵਾ ਹਨੇਰੀ। ਉਹ ਕਹਿੰਦੇ ਵੀ ਇਹ ਅਰਥ ਨੇ ਕਿ ਉਸ ਪਰਬਤ ਦੇ ਉੱਤੇ ਬਹੁਤ ਸਾਰਾ ਚੰਦਨ ਉੱਗਦਾ, ਚੰਦਨ ਦੇ ਬੂਟੇ ਉਸ ਮੱਲਿਆ ਪਰਬਤ 'ਤੇ ਉੱਗਦੇ ਨੇ, ਅਤੇ ਜਦੋਂ ਉੱਥੋਂ ਤੇਜ਼ ਹਨੇਰੀ ਚੱਲਦੀ ਹੈ ਅਤੇ ਉਹ ਹਨੇਰੀ ਦੇ ਨਾਲ ਜਿਹੜੀ ਸੁਗੰਧੀ ਆਉਂਦੀ ਹੈ, ਮਹਾਰਾਜ ਕਹਿੰਦੇ ਇਹ ਧੂਪ ਲੱਗੀ ਹੋਈ ਹੈ। ਅਤੇ ਇੱਕ ਵਿਦਵਾਨਾਂ ਨੇ ਅਰਥ ਕੀਤੇ ਨੇ ਇਹਦੇ, ਮੱਲਿਆ ਦੇ ਅਰਥ ਕੀਤੇ ਨੇ, ਉਹ ਕਹਿੰਦੇ ਵੀ ਸੁਗੰਧੀ ਵਾਲਾ ਚੰਦਨ, ਚੰਦਨ ਕੇਸਰ ਕੋਟ ਕੇ ਉਹ ਉਹਨੂੰ ਮਲਿਆਗਰ ਕੋਈ ਅੰਗਮ ਵਿਹੜਿਓ ਤਾਂ ਸੀਤਲਤਾ ਨਾ ਤਜੰਤ, ਉੱਥੇ ਚੰਦਨ ਨੂੰ ਉਹ ਕਹਿੰਦੇ ਵੀ ਚੰਦਨ ਜਿੱਥੇ ਜਿੱਥੇ ਵੀ ਉੱਗਿਆ

ਫੁੱਲ ਖਿੜੇ ਹੋਏ ਨੇ ਬਨਰਾਏ, ਜਿੰਨੇ ਪੱਤੇ ਫੁੱਲ ਬਹੁਤ ਸੋਹਣੇ ਸੁਗੰਧੀ ਵਾਲੇ, ਇਹਨਾਂ ਦੇ ਵਿੱਚ ਜੋਤ ਉਹਦੀ ਪ੍ਰਗਟ ਹੋ ਰਹੀ ਹੈ। ਹਜ਼ੂਰ ਕਹਿੰਦੇ ਕੈਸੀ ਆਰਤੀ ਹੋਏ, ਇਹ ਕਿਵੇਂ ਦੀ ਆਰਤੀ ਹੈ ਤੇਰੀ, ਕਿਸ ਢੰਗ ਦੀ ਤੇਰੀ ਆਰਤੀ, ਭਾਵ ਖੰਡਣਾ ਤੇਰੀ ਆਰਤੀ, ਭਾਵ ਮੈਨੇ ਡਰ ਜਨਮ ਮਰਨ ਦਾ ਡਰ ਖੰਡਣਾ, ਮੈਨੇ ਤੋੜਨਾ ਸਾਰੇ ਡਰਾਂ ਨੂੰ ਤੋੜਨ ਵਾਲੇ ਵਾਹਿਗੁਰੂ, ਇਹ ਤੇਰੀ ਆਰਤੀ ਕਿਵੇਂ ਦੀ ਹੈ। ਇੱਥੋਂ ਤੱਕ ਇਸ ਪੰਕਤੀ ਤੱਕ ਗੁਰੂ ਸਾਹਿਬ ਨੇ ਉਹਨੂੰ ਉਸ ਥਾਲੀ ਵਿੱਚੋਂ ਉਸ ਆਕਾਰ ਵਿੱਚੋਂ ਕੱਢ ਕੇ ਕੁਦਰਤ ਵਿੱਚ ਲੈ ਆਂਦਾ, ਪਰ ਅਜੇ ਵੀ ਅੱਧਾ ਕੰਮ ਹੋਇਆ, ਕਿਉਂਕਿ ਕੁਦਰਤ ਵਿੱਚ ਜੋ ਚੀਜ਼ਾਂ ਦੱਸ ਰਹੇ ਨੇ ਉਹ ਵੀ ਆਕਾਰ ਵਾਲੀਆਂ ਨੇ ਸਾਰੀਆਂ। ਉੱਥੋਂ ਮਹਾਰਾਜ ਨੇ ਕਿਹਾ ਚਲੋ, ਆਪਾਂ ਕਹਿੰਦੇ ਹਾਂ ਚਲੋ ਇੰਜ ਕਹਿ ਲਓ ਵੀ ਕੱਚੇ ਨਾਲੋਂ ਤਾਂ ਇੱਟਾਂ ਲੱਗੀਆਂ ਠੀਕ ਨੇ, ਮਾੜਾ ਮੋਟਾ ਰੋੜੇ ਰੂੜੇ ਤੇ ਆ ਗਏ ਤੇ ਫਿਰ ਹੌਲੀ ਹੌਲੀ ਅੱਗੇ ਪੱਥਰ ਵੀ ਲੱਗ ਜਾਏ। ਪਤਾ ਸੀ ਮਹਾਰਾਜ ਨੂੰ ਵੀ ਅਜੇ ਜੋ ਇਹ ਦਿਸ ਰਿਹਾ ਜਿਹਦੀ ਮੈਂ ਗੱਲ ਕਰ ਰਿਹਾ ਇਹ ਵੀ ਬਣਦਾ ਤੇ ਮਿਟ ਜਾਂਦਾ, ਸੂਰਜ ਵੀ ਬਣਦਾ ਤੇ ਮਿਟਦਾ, ਚੰਦਰਮਾ ਵੀ ਆਕਾਸ਼ ਵੀ ਬਣਦੇ ਤੇ ਮਿਟਦੇ ਨੇ, ਇਹ ਚੰਦਨ ਵੀ ਬਣਦਾ ਤੇ ਮਿਟਦਾ ਹੈ, ਇਹ ਸਾਰਾ ਕੁਝ ਆਕਾਰ ਹੈ। ਪਰ ਇਹ ਜਿਵੇਂ ਕਹਿੰਦੇ ਵੀ ਸਹਿਜੇ ਸਹਿਜੇ ਉਹਨੂੰ ਕੱਢਿਆ ਥਾਲੀ ਵਿੱਚੋਂ, ਵੀ ਥਾਲੀ ਵਿੱਚੋਂ ਤਾਂ ਨਿਕਲ, ਥਾਲੀ ਚੋਂ ਨਿਕਲ ਕੇ ਆਕਾਸ਼ ਵੱਲ ਤੇ ਵੇਖ ਮਾੜਾ ਜਿਹਾ, ਉਹ ਮਾੜੀਆਂ ਮੋਟੀਆਂ ਅੱਖਾਂ ਠੀਕ ਹੋਣ ਤੇਰੀਆਂ। ਉੱਥੋਂ ਕੱਢਿਆ ਪਹਿਲੇ ਸਟੈਪ ਵਿੱਚ ਉਹਨੂੰ ਕੁਦਰਤ ਦੇ ਆਕਾਰ ਵਿੱਚ ਲਿਆਂਦਾ, ਜਿਹੜੀ ਜਿਉਂਦੀ ਹੈ ਜਿਹੜੀ ਜੀਵਤ ਹੈ, ਹੁਣ ਇੱਥੋਂ ਵੀ ਕੱਢ ਦੇਣਗੇ, ਹੁਣ ਕਹਿਣਗੇ ਇੱਥੇ ਵੀ ਨੁਕਣਾ, ਕੁਦਰਤ ਤੋਂ ਅੱਗੇ ਜਾਣਾ। ਕੁਦਰਤ ਪਰਮਾਤਮਾ ਨਹੀਂ ਹੈ, ਪਰਮਾਤਮਾ ਕੁਦਰਤ ਤੋਂ ਅੱਗੇ ਹੈ, ਉਹ ਕਰਤਾ ਹੈ, ਉਹਦਾ ਉਹਨੂੰ ਬਣਾਉਣ ਵਾਲਾ ਹੈ, ਕੁਦਰਤ ਉਹਦਾ ਰਸਤਾ ਹੈ। ਜਦੋਂ ਵੀ ਕੋਈ ਮਨੁੱਖ ਪਰਮੇਸ਼ਰ ਤੱਕ ਗਿਆ ਹੈ ਉਹਦਾ ਮਾਰਗ ਕੁਦਰਤ ਹੀ ਬਣੀ ਹੈ, ਕੋਈ ਵੀ ਐਸਾ ਸਾਧਕ ਨਹੀਂ ਜਿਹੜਾ ਪਰਮਾਤਮਾ ਤੱਕ ਗਿਆ ਹੋਵੇ ਤੇ ਉਹਦੇ ਰਾਹ ਵਿੱਚ ਕੁਦਰਤ ਨਾ ਆਈ ਹੋਵੇ। ਕੁਦਰਤ ਦਾ ਮਤਲਬ ਹੈ ਮਾਇਆ, ਜੋ ਵੀ ਪਰਮਾਤਮਾ ਵੱਲ ਜਾਏਗਾ ਉਹਦੇ ਰਾਹ ਵਿੱਚ ਮਾਇਆ ਆਵੇਗੀ, ਜ਼ਰੂਰ ਆਵੇ, ਕਿਸੇ ਨਾ ਕਿਸੇ ਰੂਪ ਵਿੱਚ ਆਏ। ਉਹ ਲੰਮਾ ਚੌੜੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਹੀ ਸ਼ਬਦ ਹੈ ਸ੍ਰੀ ਰਾਗ ਦਾ, ਚਾਰ ਪ੍ਰਕਾਰ ਦੀ ਮਾਇਆ, ਜੜ ਮਾਇਆ, ਚੇਤਨ ਮਾਇਆ, ਈਸ਼ਵਰੀ ਹੈ ਮਾਇਆ, ਔਰ ਨਾਲ ਉਹਦੇ ਜਿਹੜੀ ਰਾਜਸੀ ਮਾਇਆ, ਇਹ ਚਾਰ ਪ੍ਰਕਾਰ ਦੀ ਮਾਇਆ ਉਹਦੇ ਚ ਆਈ। ਮੋਤੀ ਤਾਂ ਮੰਦਰ ਉਸਰੇ ਵਾਲਾ ਸ਼ਬਦ ਹੈ ਸਾਰਾ। ਸੋ ਇਹਦੇ ਵਿੱਚ ਚਾਰ ਪ੍ਰਕਾਰ ਦੀ ਮਾਇਆ ਹੈ, ਤੇ ਚਾਰ ਪ੍ਰਕਾਰ ਦੀ ਕੇਵਲ ਗਿਣੀ ਹੈ, ਹਜ਼ਾਰਾਂ ਪ੍ਰਕਾਰ ਦੀ ਮਾਇਆ ਹੈ। ਜਿਹੜੇ ਗਏ ਨੇ ਉਹਨਾਂ ਨੂੰ ਪਤਾ ਮਾਇਆ ਕਿੰਨੀ ਤਰ੍ਹਾਂ ਦੀ। ਕਬੀਰ ਜੀ ਕਹਿੰਦੇ ਇੱਕ ਬੰਦਾ ਆਇਆ ਕਬੀਰ ਜੀ ਕੋਲ, ਕਬੀਰ ਜੀ ਕੋਲ ਕਿਤੇ ਕੋਈ ਟਕਾ ਸੀ ਕਿਤੇ ਉਹ ਰੁਪਈਆ, ਸੰਨਿਆਸੀ ਆਇਆ। ਕਬੀਰ ਜੀ ਕਹਿੰਦੇ ਚਲੋ ਸਾਧੂ ਲੱਗਦਾ, ਸੰਨਿਆਸੀ ਜੀ ਅੱਗੇ ਚੱਲੇ ਹੋ ਯਾਤਰਾ ਤੇ, ਕਹਿੰਦੇ ਆ, ਕਹਿੰਦੇ ਲਓ ਆ ਟਕਾ। ਉਹ ਐਵੇਂ ਕਰਦੇ ਸੀ ਨਾ, ਪਰਖਦੇ ਸੀ ਬੰਦੇ, ਲਓ ਆ ਟਕਾ ਲੈ ਲਓ। ਕਹਿੰਦੇ ਹਰੇ ਹਰੇ ਰਾਮ ਰਾਮ, ਅਸੀਂ ਨਹੀਂ ਹੱਥ ਲਾਉਂਦੇ, ਇਹ ਮਾਇਆ ਹੈ। ਕਬੀਰ ਸਾਹਿਬ ਨੇ ਇਹ ਤੇ ਛੇੜਨਾ ਸੀ ਉਹਨੂੰ, ਕਬੀਰ ਸਾਹਿਬ ਤੇ ਲੱਭਦੇ ਸੀ, ਫਸੇ ਸੀ ਇੱਥੇ ਮੇਰੇ ਸਾਹਮਣੇ ਆ। ਕਹਿੰਦੇ ਸੰਨਿਆਸੀ ਜੀ ਕਿਉਂ ਨਹੀਂ ਹੱਥ ਲਾਉਂਦੇ, ਕਹਿੰਦੇ ਮਾਇਆ। ਕਹਿੰਦੇ ਜਿਹੜੇ ਮੂੰਹ ਨਾਲ ਤੁਸੀਂ ਕਹਿ ਰਹੇ ਹੋ ਮਾਇਆ, ਇਹ ਕਾਹਦਾ ਬਣਿਆ? ਕਹਿੰਦੇ ਇਹਦੇ ਬਾਰੇ ਤਾਂ ਸੋਚੇ ਨਹੀਂ ਕਦੀ। ਕਹਿੰਦੇ ਇਹ ਵੀ ਮਾਇਆ, ਇਹਨੂੰ ਛੱਡ ਦੇ, ਸਰੀਰ ਵੀ ਮਾਇਆ ਹੈ, ਜਿਹਨੂੰ ਪੇਟ ਲੱਗਾ ਉਹ ਮਾਇਆ ਹੈ, ਭੁੱਖ ਵੀ ਮਾਇਆ ਹੈ, ਪਿਆਸ ਵੀ ਮਾਇਆ ਹੈ, ਸਵਾਦ ਵੀ ਮਾਇਆ ਹੈ, ਬੇਸਵਾਦੀ ਵੀ ਮਾਇਆ ਹੈ, ਰੋਗ ਵੀ ਮਾਇਆ ਹੈ, ਤੰਦਰੁਸਤੀ ਵੀ ਮਾਇਆ ਹੈ, ਗੁੱਸਾ ਵੀ ਮਾਇਆ ਹੈ, ਸ਼ਾਂਤੀ ਵੀ ਮਾਇਆ ਹੈ, ਉਹਦੇ ਤੋਂ ਬਿਨਾਂ ਕੁਝ ਹੈ ਹੀ ਨਹੀਂ। ਕਹੋ ਕਬੀਰ ਜਿਸ ਉਧਰ ਤਿਸ ਮਾਇਆ। ਕਹਿੰਦੇ ਸੰਨਿਆਸੀ ਜੀ ਤੁਸੀਂ ਇਹਨੂੰ ਵੀ ਛੱਡ ਦਿਓ, ਇਹ ਵੀ ਮਾਇਆ। ਉਹ ਕਹਿੰਦਾ ਅੱਛਾ।

ਆਪਣੇ ਤੇ ਜਦੋਂ ਗੁਰੂ ਸਾਹਿਬ ਨਾਲ ਸਨ ਫਿਰ ਕਹਿੰਦੇ ਉਹਨ ਕਿਨੋ ਆਦੇਸ਼ ਉਹਨੇ ਫਿਰ ਮੱਥਾ ਟੇਕ ਦਿੱਤਾ ਮਾਤਾ ਨੇ ਉਹ ਮਾਇਆ ਨੇ ਉਹਨੇ ਫਿਰ ਨਮਸਕਾਰ ਕਰ ਦਿੱਤੇ। ਹੁਣ ਮੈਂ ਤੁਹਾਨੂੰ ਇੱਥੋਂ ਤੱਕ ਹੀ ਵਿਸ਼ਾ ਸੁਣਾਉਣਾ ਸਿਰਫ ਕਿਉਂਕਿ ਕੱਲ੍ਹ ਦੋ ਸ਼ਬਦ ਇਕੱਠੇ ਕਰ ਲਾਂਗੇ ਇਰਹਾਉ ਤੱਕ ਹੀ ਸੁਣਾਇਆ ਜਾਣਾ ਕਿਉਂਕਿ ਇੱਥੇ ਜਿਹੜਾ ਮੈਂ ਪੜ੍ਹਿਆ ਨਾ ਤੁਹਾਡੇ ਕੋਲ ਭਾਵ ਖੰਡਨਾ ਤੇਰੀ ਆਰਤੀ ਜਿੱਥੋਂ ਤੱਕ ਪਹਿਲਾ ਅੰਕ ਆਉਂਦਾ ਕਿ ਧੂਪ ਮਾਲੇ ਆਣ ਲਓ ਪਵਨ ਚਵਰੋ ਕਰੇ ਸਗਲ ਬੰਦਰਾਏ ਫਲੰਤ ਜੋਤੀ ਇੱਥੋਂ ਤੱਕ ਗੁਰੂ ਸਾਹਿਬ ਪੰਡਿਤ ਜੀ ਨੂੰ ਥਾਲੀ ਵਿੱਚੋਂ ਕੱਢ ਕੇ ਆਕਾਸ਼ ਵਿੱਚ ਲੈ ਗਏ ਨੇ ਚੰਦਰਮਾ ਕੋਲ ਲੈ ਗਏ ਨੇ ਸੂਰਜ ਕੋਲ ਲੈ ਗਏ ਨੇ ਰੁੱਖਾਂ ਕੋਲ ਫੁੱਲਾਂ ਕੋਲ ਲੈ ਗਏ ਨੇ ਮਾਲੇ ਆਣ ਲਓ ਪਰਬਤ ਕੋਲ ਲੈ ਗਏ ਨੇ ਤੇ ਪੰਡਿਤ ਜੀ ਕਹਿੰਦੇ ਬਾਬਾ ਜੀ ਹੁਣ ਠੀਕ ਹੈ ਬਸ ਕਹਿੰਦੇ ਨਹੀਂ ਅੱਗੇ ਵੀ ਜਾਣਾ ਕਹਿੰਦੇ ਚੰਗੇ ਭਲੇ ਉੱਥੇ ਆਰਤੀ ਕਰਦੇ ਸੀ ਡੱਬੇ ਡੁੱਬੇ ਆਉਂਦੇ ਸੀ ਛਗਲੀ ਦਾ ਸੀ ਉੱਥੋਂ ਕੱਢਿਆ ਤੁਸੀਂ ਪਹਿਲਾਂ ਹੁਣ ਤੁਸੀਂ ਇੱਥੇ ਵੀ ਨਹੀਂ ਬਹਿਣ ਕਹਿੰਦੇ ਇੱਥੇ ਵੀ ਕਾਲ ਹੀ ਹੈ ਇਹ ਮੌਤ ਆ ਇੱਥੇ ਤੈਨੂੰ ਮੈਂ ਮੌਤ ਤੋਂ ਪਰਾਂ ਜਾਣਾ ਹੁਣ ਜਿਹੜੀ ਅੱਗੋਂ ਸ਼ੁਰੂ ਹੁੰਦੀ ਨਾ ਕੈਸੀ ਆਰਤੀ ਹੋਏ ਇੱਥੇ ਗੁਰੂ ਸਾਹਿਬ ਨੇ ਇਹਦਾ ਸਾਰਾ ਰੂਪ ਅੰਦਰੂਨੀ ਕਰ ਦਿੱਤਾ ਉਹ ਜਿਹੜੀ ਆਰਤੀ ਬਾਹਰ ਦੱਸ ਰਹੇ ਸੀ ਹੁਣ ਸਰੀਰ ਦੀ ਗੱਲ ਕਰਨਗੇ ਕਿ ਸਰੀਰ ਦੇ ਵਿੱਚ ਆਰਤੀ ਹੋ ਰਹੀ ਹੈ ਪਰਮੇਸ਼ਰ ਦੀ ਕਿਉਂਕਿ ਆ ਜਿਹੜਾ ਅਨਹਤਾ ਸ਼ਬਦ ਵਾਜੰਤ ਭੇਰੀ ਇਹ ਅਨਹਤ ਸ਼ਬਦ ਸਰੀਰ ਚ ਵੱਜਦਾ ਨਾ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਤਿਸਕਾ ਵਿਸਰਾਮ ਉਹ ਤਾਂ ਸਰੀਰ ਦੇ ਅੰਦਰ ਅਨਮੜਿਆ ਮੰਦਲ ਵਾਜੈ ਬਿਨ ਸਾਵਨ ਕੰਨ ਹਰ ਗਾਜੈ ਬਿਨਾ ਢੋਲ ਤੋਂ ਇੱਕ ਢੋਲ ਵੱਜ ਰਿਹਾ ਬਿਨ ਸਾਵਨ ਕੰਨ ਹਰ ਗਾਜੈ ਸੂਰਜ ਕੋਈ ਬੱਦਲ ਕੋਈ ਨਹੀਂ ਚੜਿਆ ਪਰ ਬੱਦਲ ਗੱਜਦਾ ਇਹ ਅੰਦਰ ਹੈ ਮਨੁੱਖ ਦੀ ਸੁਰਤ ਵਿੱਚ ਹੈ ਸਰੀਰ ਦੇ ਵਿੱਚ ਹੈ ਹੁਣ ਉਹਨੂੰ ਅੰਦਰ ਲਿਜਾਣਗੇ ਸਾਰੀ ਆਰਤੀ ਅੰਦਰ ਹੋ ਰਹੀ ਹੈ ਬਾਹਰ ਗੁਰੂ ਸਾਹਿਬ ਦਾ ਬਾਹਰਲੇ ਰੂਪਕ ਵਰਤਣਾ ਉਹ ਪ੍ਰਤੀਕ ਸਿੰਬਲਾਈਜ਼ ਕਰਨਾ ਇੱਕ ਉਹਨਾਂ ਦੀ ਮਜਬੂਰੀ ਹੈ ਨਹੀਂ ਤਾਂ ਉਹ ਡਾਇਰੈਕਟ ਗੱਲ ਕਰਨ ਜੇ ਬੰਦਾ ਅੱਗੇ ਜਾ ਕੇ ਆ ਜਾਵੇ ਉਹ ਕਰਨੀ ਪੈਂਦੀ ਉਹਨਾਂ ਨੂੰ ਵੀ ਇਹਨੇ ਸੁਣਨੀ ਨਹੀਂ ਗੱਲ ਤਾਂ ਉਹਨੂੰ ਕਹਿ ਰਹੇ ਨੇ ਵੀ ਇੱਥੇ ਵੀ ਨਹੀਂ ਰੁਕਣਾ ਹੁਣ ਆਪਣੇ ਅੰਦਰ ਚੱਲ ਤੂੰ ਆਪਣੇ ਵਿੱਚ ਵੇਖ ਉੱਥੇ ਆਰਤੀ ਹੋ ਰਹੀ ਹੈ ਉੱਥੇ ਥਾਲ ਘੁੰਮ ਰਿਹਾ ਹੈ ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜ ਉੱਥੇ ਕਿਹੜੀ ਆਰਤੀ ਹੋ ਰਹੀ ਕਹਿੰਦੇ ਸੂਰਜ ਤੇ ਚੰਦਰਮਾ ਕਹਿੰਦੇ ਮੇਰੇ ਸਰੀਰ ਛੋਟੇ ਜਿਹਾ ਵਿੱਚ ਸੂਰਜ ਤੇ ਚੰਦਰਮਾ ਕਹਿੰਦੇ ਹਾਂ ਛੋਟਾ ਨਹੀਂ ਹੈ ਇਹ ਵੇਖਣ ਕਰਕੇ ਲੱਗਦਾ ਛੋਟਾ ਇਹ ਜਦੋਂ ਖੁੱਲੇਗਾ ਨਾ ਜਿੱਥੋਂ ਤੱਕ ਬ੍ਰਹਿਮੰਡ ਹੈ ਉੱਥੋਂ ਤੱਕ ਹੀ ਤੇਰਾ ਸਰੀਰ ਹੈ ਸਾਰਾ ਬ੍ਰਹਿਮੰਡ ਹੀ ਤੇਰਾ ਸਰੀਰ ਹੈ ਬੜਾ ਇਹ ਵਿਸ਼ਾਲ ਰੂਪ ਧਾਰਨ ਕਰ ਜਾਏ ਇਹਦੇ ਵਿੱਚ ਸੂਰਜ ਚੰਦਰਮਾ ਹੋਰ ਤਾਰੇ ਇਤਿਆਦਕ ਪਰਬਤ ਚੰਦਨ ਕੇਸਰ ਸਾਰਾ ਕੁਝ ਉੱਗਿਆ ਹੋਇਆ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਉੱਗੇ ਹੋਏ ਨੇ ਇਹ ਬਹੁਤ ਵੱਡਾ ਅੰਦਰ ਚੱਲ ਇਹਦੇ ਉਹ ਕਹਿੰਦਾ ਅੰਦਰ ਤਾਂ ਜਾ ਨਹੀਂ ਜਾਂਦਾ ਕਹਿੰਦੇ ਅੰਦਰ ਜਾਣ ਵਾਲੀ ਚੀਜ਼ ਹੋਰ ਹੈ ਨਾਮ ਹੈ ਉਹ ਬੰਦਗੀ ਇਸ ਲਈ ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੈ ਸੋ ਭਰਮ ਭੁਲਾਹੀ ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋਹੇਲਾ ਜੀਓ ਅੰਦਰ ਚੱਲ ਆਪਣੇ ਤੇਰੇ ਅੰਦਰ ਤਾਰੇ ਚਮਕ ਰਹੇ ਨੇ ਸੂਰਜ ਚਮਕ ਰਿਹਾ ਪ੍ਰਕਾਸ਼ ਹੋ ਰਿਹਾ ਆਪਾਂ ਕੱਲ ਹੀ ਵਿਚਾਰ ਕੀਤੀ ਸੀ ਨਾ ਸ਼ਾਇਦ ਕੱਲ੍ਹ ਜਾਂ ਪਰਸੋਂ ਕੀਤੀ ਸੀ ਬਾਰਸ ਬਾਰ ਹੈ ਉਗਵਤ ਸੂਰ ਐਨਿਸ ਬਾਜੇ ਅਨਹਦ ਤੂਰ ਦੇਖਿਆ ਤਿਹੋਂ ਲੋਕ ਲੋਕਾ ਪੀਓ ਦੇਖਿਆ ਤਿਹੋਂ ਲੋਕਾ ਪੀਓ ਅਚਰਜ ਭਇਆ ਜੀਵ ਤੇ ਸੀਓ ਜਦੋਂ ਰੱਬ ਬਣ ਜਾਂਦਾ ਮਨੁੱਖ ਤੇ ਸਾਰਾ ਪ੍ਰਕਾਸ਼ ਹੀ ਹੋ ਜਾਂਦਾ ਸਾਰੇ ਕਹਿੰਦੇ ਬਾਰਾਂ ਸੂਰਜਾਂ ਜਿੰਨਾ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਹੋਸ਼ ਦਾ ਪ੍ਰਕਾਸ਼ ਗਿਆਨ ਖੰਡਮੈ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਬੜਾ ਉੱਥੇ ਆਨੰਦ ਹੈ ਬੜੀ ਉੱਥੇ ਖੁਸ਼ੀ ਹੈ ਬਹੁਤ ਉੱਥੇ ਖੇੜਾ ਇਸ ਕਰਕੇ ਉਹ ਪੁੱਛਦਾ ਵੀ ਪਾਤਸ਼ਾਹ ਸੂਰਜ ਕਿਹੜਾ ਤੇ ਚੰਦਰਮਾ ਕਿਹੜਾ ਤੇ ਮਹਾਰਾਜ ਕਹਿੰਦੇ ਪੰਡਿਤ ਜੀ ਜਿਹੜੀ ਬੁੱਧੀ ਦੀ ਦਾ ਝੁਕਾ ਸੰਸਾਰ ਵੱਲ ਹੈ ਉਹ ਸੂਰਜ ਦਾ ਤੱਤ ਹੈ ਉਹ ਗਰਮ ਹੈ ਜਦੋਂ ਬੁੱਧੀ

ਸਰੀਰ ਪਰਾਇਣ ਹੁੰਦੀ ਹੈ ਉਦੋਂ ਇਹ ਸੂਰਜ ਵਰਗੀ ਹੁੰਦੀ ਹੈ, ਤਪਸ਼ ਹੈ। ਤੁਸੀਂ ਬਾਹਰ ਕਿਤੇ ਵੀ ਸੁਰਤੀ ਲਾਓ, ਅੰਦਰ ਤਪਸ਼ ਪੈਦਾ ਹੋਏਗੀ। ਜਿਹੜੀ ਚੰਦਰਮਾ ਵਾਲੀ ਬੁੱਧੀ ਹੈ ਅੰਦਰ, ਉਹ ਸ਼ੀਤਲਤਾ ਪੈਦਾ ਕਰਦੀ ਹੈ। ਆਪਾਂ ਪੜ੍ਹਿਆ ਨਾ ਪਿੱਛੇ ਸ਼ਬਦ, ਇੱਕ ਵਾਰੀ ਪੜ੍ਹੋ ਪਿਆਰ ਦੇ ਨਾਲ, ਜਿਹਦੇ ਵਿੱਚ ਮਹਾਰਾਜ ਕਹਿੰਦੇ ਵੀ ਉਹ ਸ਼ੀਤਲ ਹੈ। ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਮਹਾਰਾਜ ਪਾਤਸ਼ਾਹ ਦੇ ਬਚਨ ਪਿਆਰ ਨਾਲ ਪੜ੍ਹੋ।

ਗੁਰਪੂਰੈ ਵਜੀ ਵਧਾਈ, ਨਾਨਕ ਜਿੱਤਾ ਬਿਖਾੜਾ ਜੀਓ। ਜਦੋਂ ਉਹ ਪੰਡਿਤ ਪੁੱਛਦਾ ਵੀ ਚੰਦਰਮਾ ਕਿਹੜਾ ਹੈ, ਕਹਿੰਦੇ ਤੇਰੇ ਅੰਦਰ ਜਿਹੜਾ ਰੱਬ ਦਾ ਨਾਂ ਹੈ ਨਾ, ਉਹ ਜਦੋਂ ਉੱਧਰ ਬੰਦਾ ਜਾਂਦਾ ਤੇ ਸਰੀਰ ਠੰਡਾ ਹੋ ਜਾਂਦਾ, ਸਾਰਾ ਠੰਡਾ ਸਰੀਰ ਹੋ ਜਾਂਦਾ, ਉਹਦੇ ਵਿੱਚ ਠੰਡਕ ਹੈ, ਉਹ ਚੰਦਰਮਾ ਹੈ। ਜਦੋਂ ਦੂਜੇ ਪਾਸੇ ਜਾਂਦਾ ਰਜੋਗੁਣ ਤੇਜ ਹੁੰਦਾ, ਉਦੋਂ ਉਹ ਸੂਰਜ ਹੈ। ਇਸੇ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬੇਨਤੀ ਸੁਣ ਲੀਜੈ, ਔਰ ਨਾ ਮੰਗਤ ਹੋ ਤੁਮ ਤੇ ਕੁਛ, ਚਾਹਤ ਹੋ ਚਿਤ ਮੈਂ ਸੋਈ ਕੀਜੈ, ਸ਼ਸਤਰ ਸਿਉ ਅਤ ਹੀਰਣ ਪੀਤਰ, ਜੂਝ ਮਰੋ ਤੋਂ ਸਾਚ ਪਤੀਜੈ, ਸੰਤ ਸਹਾਏ ਸਦਾ ਜਗ ਮਾਹੀ, ਕਿਰਪਾ ਕਰ ਸ਼ਾਮ ਇਹ ਵਰ ਦੀਜੈ। ਰੱਬ ਨੂੰ ਸ਼ਾਮ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਨੂੰ। ਇਸ ਕਰਕੇ ਕਹਿੰਦੇ ਵੀ ਸਿੱਖੀ ਮੀਰੀ ਤੇ ਪੀਰੀ ਦਾ ਜੋੜ ਹੈ, ਗਰਮੀ ਤੇ ਠੰਡ ਦਾ ਜੋੜ ਹੈ, ਇਕੱਲੇ ਠੰਡੇ ਵੀ ਨਹੀਂ ਹੋ ਜਾਣਾ, ਇਕੱਲੇ ਗਰਮ ਵੀ ਨਹੀਂ ਰਹਿਣਾ, ਪਦਾਰਥ ਵੀ ਚਾਹੀਦਾ, ਪਰਮਾਰਥ ਵੀ ਚਾਹੀਦਾ, ਸੰਸਾਰ ਵੀ ਚਾਹੀਦਾ, ਨਿਰੰਕਾਰ ਵੀ ਚਾਹੀਦਾ ਉਹਦੇ ਵਿੱਚ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਅੰਦਰ ਪੰਡਿਤ ਜੀ, ਚੰਦਰਮਾ ਤੇ ਸੂਰਜ ਅੰਦਰ ਨੇ, ਸ਼ਬਦ ਨਾਲ ਅੰਦਰ ਜਾਓ, ਵੇਖੋ ਜਾ ਕੇ ਆਰਤੀ ਹੋ ਰਹੀ ਹੈ। ਜਿਹੜੇ ਗੁਣ ਨੇ, ਸਤ ਸੰਤੋਖ ਧੀਰਜ ਪਰ ਉਪਕਾਰ ਸੇਵਾ ਸਰਬੱਤ ਦਾ ਭਲਾ ਕਰਨਾ, ਇਹ ਤਾਰੇ ਪੈ ਚਮਕਦੇ ਨੇ ਅੰਦਰ, ਤਾਰੇ ਚਮਕ ਰਹੇ ਨੇ, ਤਾਰੇ ਵੀ ਚਮਕ ਰਹੇ ਨੇ, ਤੇ ਬੰਦੇ ਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਸੁਗੰਧੀ ਵੀ ਹੈ। ਜਦੋਂ ਇਹਦੀ ਸੁਰਤੀ ਖੁੱਲ੍ਹਦੀ ਹੈ ਨਾ, ਸ਼ਬਦ ਸੁਰਤ ਦਾ ਮੇਲ ਹੁੰਦਾ, ਤੇ ਸਰੀਰ ਤੇ ਆਤਮਾ ਦੇ ਵਿਚਕਾਰ ਜੋ ਦੀਵਾਰ ਬਣੀ ਹੋਈ ਹੈ, ਜੋ ਮਨ ਦੀ ਖੜੀ ਕੀਤੀ ਹੋਈ ਹੈ, ਜਿਹਦੀ ਉਹ ਟੁੱਟ ਜਾਂਦੀ ਹੈ, ਤਾਂ ਇੱਕਦਮ ਉਧਰੋਂ ਸੁਗੰਧੀ ਆਉਣ ਲੱਗ ਪੈਂਦੀ ਸਰੀਰ ਦੇ ਵਿੱਚ। ਜਿਹੜੇ ਮਨੁੱਖ ਨਾਮ ਜਪਣ ਵੱਲ ਗਏ, ਇਹ ਨਹੀਂ ਵੀ ਉਹਦਾ ਸਰੀਰ ਦਾ ਧਰਮ ਖਤਮ ਹੋ ਜਾਂਦਾ, ਵੀ ਉਹਦੇ ਸਰੀਰ ਚ ਸਰੀਰ ਉਵੇਂ ਰਹਿੰਦਾ ਹੈ। ਆ ਤੁਸੀਂ ਸੁਣਿਆ ਨਹੀਂ ਕਈ ਸਾਧੂ ਜਿਹੜੇ ਮਸਕੀਨ ਜੀ ਬਹੁਤ ਸੁਣਾਉਂਦੇ ਸੀ, ਕੋਟ ਕਰਦੇ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬ੍ਰਹਮ ਅਗਨੀ ਪੈਦਾ ਕਰਕੇ ਆਪਣਾ ਸਰੀਰ ਸਾਰਾ ਸਮੇਤ ਹੱਡੀਆਂ ਆਪ ਹੀ ਸੰਸਕਾਰ ਕਰ ਦਿੱਤਾ, ਔਰ ਬਕਾਇਦਾ ਉਹਨੇ ਐਲਾਨ ਵੀ ਕੀਤਾ ਸੀ, ਪਹਿਲਾਂ ਲੋਕ ਵੇਖਣ ਵੀ ਆਏ, ਤੇ ਜਦੋਂ ਲੋਕ ਉੱਥੇ ਆਏ ਸੀ, ਉਸ ਸਾਰੇ ਹਾਲ ਦੇ ਵਿੱਚ ਇੱਕ ਸੁਗੰਧੀ ਫੈਲੀ ਹੋਈ ਸੀ ਉਹਦੇ ਸਰੀਰ ਦੇ ਵਿੱਚ। ਇਹ ਮਹਾਰਾਜ ਕਹਿੰਦੇ ਵੀ ਬੰਦੇ ਦੇ ਅੰਦਰ ਵੀ ਇੱਕ ਚੰਦਨ ਦਾ ਪਹਾੜ ਹੈ, ਜਦੋਂ ਉਹਦੇ ਵੱਲੋਂ ਦੀ ਸੁਰਤੀ ਹੋ ਕੇ ਸਰੀਰ ਵੱਲ ਆਉਂਦੀ ਹੈ ਤੇ ਉਹਦੇ ਵਿੱਚੋਂ ਸੁਗੰਧੀ ਆਉਂਦੀ ਹੈ, ਉਹ ਨਾਮ ਜਪਣ ਵਾਲੇ ਮਨੁੱਖ ਦੇ ਜੀਵਨ ਵਿੱਚੋਂ ਸੁਗੰਧੀ ਆਉਂਦੀ ਹੈ। ਹੋਰ ਪੜੋ ਜਿੰਨੇ ਮਰਜ਼ੀ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ। ਗੁਰੂ ਰਾਮਦਾਸ ਜੀ ਕਹਿੰਦੇ, ਜਨ ਨਾਨਕ ਮੁਸ਼ਕ ਚਕੋਲਿਆ, ਸਭ ਜਨਮ ਧਨ ਧਨ। ਕਹਿੰਦੇ ਇੱਕ ਸੁਗੰਧੀ ਆ ਰਹੀ ਅੰਦਰੋਂ ਸਵਾਸਾਂ ਦੇ ਨਾਲ, ਜਿਵੇਂ ਉਹ ਹਵਾ ਆਉਂਦੀ ਹੈ ਨਾ ਹਵਾ ਨਾਲ, ਇੱਦਾਂ ਸਵਾਸਾਂ ਵਿੱਚੋਂ ਸੁਗੰਧੀ ਆ ਰਹੀ, ਇਹ ਨਾਮ ਜਪਣ ਵਾਲੇ ਜਾਣਦੇ ਨੇ। ਸੋ ਇਹ ਕਹਿੰਦੇ ਵੀ ਇਹ ਮਲ ਆਣ ਲੋ ਪਰਬਤ ਹੈ, ਇਹਦੇ ਉੱਤੋਂ ਅੰਦਰ ਆਰਤੀ ਹੋ ਰਹੀ ਹੈ, ਇਹਦੇ ਦੀਵੇ ਜਗ ਰਹੇ ਨੇ, ਪ੍ਰਕਾਸ਼ ਹੋ ਰਿਹਾ, ਭਿੰਨੀ ਰਹਿ ਨੜੀਏ ਚਮਕਣ ਤਾਰੇ, ਜਾਗੈ ਸੰਤ ਜਣਾ ਮੇਰੇ ਰਾਮ ਪਿਆਰੇ। ਸੋ ਰਹਾਉ ਵਾਲੀ ਤੁਕ ਦੇ ਅੰਦਰ ਗੁਰੂ ਸਾਹਿਬ ਉਸ ਪੰਡਿਤ ਜੀ ਨੂੰ ਅੰਤਰ ਯਾਤਰਾ ਤੇ ਆਪਣੇ ਅੰਦਰ ਲੈ ਕੇ ਕਹਿੰਦੇ, ਕੈਸੀ ਆਰਤੀ ਹੋਏ ਪਾਪ ਖੰਡਨਾ ਤੇਰੀ ਆਰਤੀ। ਤੇ ਜਦੋਂ ਇਹ ਆਰਤੀ ਅੰਦਰ ਹੁੰਦੀ, ਡਰ ਖਤਮ ਹੋ ਜਾਂਦਾ ਭਾਵ, ਕਿਉਂਕਿ ਉਹ ਉਸ ਆਰਤੀ ਦੇ ਵਿੱਚ, ਉਸ ਬ੍ਰਹਮ ਅਗਨ ਦੇ ਵਿੱਚ ਸਾਰੇ ਜਨਮਾਂ ਜਨਮਾਂਤਰਾਂ ਦੇ ਅਵਗੁਣ ਸੜ ਕੇ ਸਵਾਹ ਹੋ ਜਾਂਦੇ ਨੇ, ਖਤਮ ਹੋ ਜਾਂਦੇ, ਉਹਨਾਂ ਸਰੂਪ ਖਤਮ ਹੋ ਜਾਂਦਾ। ਇਸ ਕਰਕੇ ਭਾਵ ਖੰਡਨਾ ਤੇਰੀ ਆਰਤੀ, ਕਿਹੜੀ ਆਰਤੀ ਹੈ? ਅਨਹਤਾ ਸ਼ਬਦ ਵਾ ਜੰਤ ਭੇਰੀ, ਨਗਾਰਾ ਵੱਜ ਰਿਹਾ ਉੱਥੇ, ਢੋਲ ਵੱਜ ਰਿਹਾ, ਜਿਹੜੀਆਂ ਟੱਲੀਆਂ ਤੁਸੀਂ ਬਾਹਰ ਵਜਾਉਂਦੇ ਹੋ ਤੇ ਕੁਝ ਨਹੀਂ ਉਹਦੇ ਅੱਗੇ, ਉੱਥੇ ਉਹ ਢੋਲ ਵੱਜ ਰਿਹਾ ਪਰਮੇਸ਼ਰ ਦੇ ਨਾਮ ਦਾ। ਸੋ ਇਹਦੇ ਵਿੱਚ ਅਗਲਾ ਜਿਹੜਾ ਵਿਸ਼ਾ ਬਿਲਕੁਲ ਇੱਕਦਮ ਚੇਂਜ ਹੁੰਦਾ, ਭਾਵੇਂ ਕਿ ਇਹਦੇ ਨਾਲ ਉਹਦਾ ਸੰਬੰਧ ਹੈ ਕਿ ਸਹਿਸ ਤਮ ਨੈਣ ਨਨ ਨੈਣ ਹੈ ਤੋਹੇ, ਤੇਰੇ ਹਜ਼ਾਰਾਂ ਅੱਖਾਂ ਨੇ। ਮੋਟੇ ਤੌਰ 'ਤੇ ਕਹੀਏ, ਅਗਲੇ ਵਿੱਚ ਪਰਮਾਤਮਾ ਦੇ ਨਿਰਾਕਾਰ ਸਰੂਪ
ਤੇ ਆਕਾਰ ਵਾਲੇ ਸਰੂਪ ਨੂੰ ਇਕੱਠੇ ਗੁਰੂ ਸਾਹਿਬ ਨੇ ਬਿਆਨ ਕੀਤਾ। ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ, ਕੱਲ੍ਹ ਵਿਚਾਰ ਇਸੇ ਸਮੇਂ 'ਤੇ ਕੀਤੀ ਜਾਏਗੀ। ਆਓ ਕੋਈ ਸਮਾਂ ਚਮਕੜਾ ਲਾਓ, ਸ਼ਬਦ ਦਾ ਜਾਪ ਕਰਕੇ ਫਿਰ ਸਮਾਪਤੀ ਕਰੀਏ।

0: ਸੋ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਚੁੱਪਾਂ ਦੀ ਖਿਮਾ ਸਾਰਿਆਂ ਦਾ ਬਹੁਤ ਧੰਨਵਾਦ ਹੈ। ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਤੋਂ ਸਰਵਣ ਕਰੋ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਵਾਰ ਭਰੀਆ, ਸਬਦ ਗਾਵਣ ਆਈਆਂ, ਸਬਦੋ ਤੰਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੁਖ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਠਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕਿ ਨੇੜੈ ਕਿ ਦੂਰ, ਜਿਨੀ ਨਾਮ ਧਿਆਇਆ ਗੇ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗੇ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਹਰਪ੍ਰੀਤ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਮਨਮੀਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ।

ਦੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਚਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਤ ਦੀਆ ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਰਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸ

ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲਨ ਤਿਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਧ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੇ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਅਵਧ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੇ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

Hi, Guru. Hi, Guru. Hi, Guru. Hi, Guru. Hi, Guru. Hi, Guru.

ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ, ਇੱਕ ਓਵੰਕਾਰ, ਸਤਿਗੁਰ ਪ੍ਰਸਾਦ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹ ਨਹੀਂ ਦੂਰੇ, ਹਰ ਰਸ ਚੋਗ ਚੁਗਹ ਪ੍ਰਭ ਭਾਵੈ,

ਹਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋ ਦੀਨ ਦਰ ਦੁਖ ਭੰਜਨਾ, ਘਟਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨਮੋਹ ਨਾਮ ਤੇਰਾ ਸੰਗ ਸਹਾਈ, ਜੈ ਮਹਾਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹ ਉਧਾਰੀ, ਅਨਗ ਪੁਨਃ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦਨਾ ਭਰੈ, ਹਰ ਕਾ ਨਾਮ ਜਪਤ ਨਿਸੁਥਰਾ, ਅਨਗ ਮਾਇਆ।

ਸਾਧ ਗਏ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਗੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੇ ਬਹ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਗੁਨਾ ਸਿੰਘਾਂ ਨੂੰ ਹਰ ਕਾ ਨਾਮ ਤੇ ਨਾਲ ਬਸ਼ਾਨੂ ਜੈ ਮਹਾਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ ਜਾਹ ਤ੍ਰਿਖਾ ਮੰਦੁ ਜਾ ਕਰਖੈ ਤੈ ਦਾਨ ਘਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ।

ਜਿਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ ਸੰਗ ਜਾ ਕਾ ਮਿਟੇ ਬਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟਗੜ ਚੀਨਾ, ਮਨ ਪਨੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਿਟ ਸਾਜਨਾ, ਸੂਖ ਦੁਖ ਜਨ ਸਮਦ੍ਰਿਸ਼ਟਿਤਾ,

ਤਰਜਾਮੀ ਆਪਣੀ ਗਤ ਮੈਂ ਜਾਨੋ ਆਪੇ ਆਪਨ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਵਰਨਾ ਜਾਨ ਸਗੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕੋ ਰਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਿਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਓ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ।

ਮਾਲ ਜਿਨ ਕੀਆ ਤੇ ਸੀਤ ਰੱਖ ਨਾਨਕ ਨਿਬਹੀਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖਸੂਦ ਬਿਰਧ ਭਯਾਉ ਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲੈ ਹੋ ਤੋ ਨਾਨਕ ਸੀ ਜੈ ਜੈ ਪ੍ਰਸਾਦ ਧਾਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦਿਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਵਿਆਪੇ ਆਦ ਅੰਤ ਜੋ ਰੱਖਣ ਹਾਰ ਤੁਸੀਂ ਪ੍ਰੀਤ ਨਾ ਕਰਾ ਗਵਾ।

ਸ਼ਾਂਤ ਸੇ ਬਿਸਾਰੇ ਮੁਕਤ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚਾਇ ਸਾ ਛੋਟ ਝੂਠ ਸੰਗ ਮਚਾਇ ਜੋ ਛੱਡਣਾ ਸੋ ਅਸਤਰ ਕਰ ਬਾਨੈ ਜੋ ਹੋ ਮਨ ਸੋ ਦੂਰ ਪਰਾਨੈ ਛੋੜ ਜਾਇ ਤਿਸ ਗਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੁਪਮੈ ਪਾਤਤ ਬਿਖਰਾਲ ਨਾਨਕ ਕਾੜ ਲਿਓ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਬਾਇਆ ਸ਼ਬਦ ਸੁਨਾਏ ਕਿਛ ਕਰੈ ਸ਼ਬਦ।

ਮੈਂ ਕਰ ਗਏ ਲਿਹੋੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਗਈਐ ਤੋਂ ਸਮਝੇ ਪੂਰਾ ਕਹਾਂ ਬਿਸਨ ਬਦ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਬੈ ਰਾਈ ਤਾਸਿਓ ਪ੍ਰੀਤ ਬਲੂਆ ਕਹਿ ਗ੍ਰਹਿ ਭੀਤਰ ਬਸੈ ਅਣਦ ਕੇਲ ਮਾਇਆ ਰੰਗ ਰਸੈ ਦੁੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਮੈਲ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤਮੇ ਤੁਮ ਹੀ

ਅੰਧਾਰ ਮਿਟਾਉ ਸਿਓ ਜੋ ਲਾਵੇ ਨੇ ਤਾਂ ਗੁਆਤ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਬਰੀ ਸੁਖਦਾਈ ਕਰ ਕਿਰਪਾ ਨਾਨਕਾ ਬਲਾਏ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸੋ ਬਸਤਰਾ

ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਰਾਰ ਦਾਮ, ਧਨ ਧਨ ਤੇਜਨ ਜੇ ਘਟ ਬਸਿਓ ਹਰ ਨਾਉ। ਨਾਨਕ ਤਾਕੇ ਬਲ ਬਲ ਜਾਉ, ਰਹਿਤ ਅਬਰ ਕਸ਼ਬਰ ਕਮਾਵਤ, ਮਾਨੇ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ।

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜੈ ਸੋ ਵਿਜੈ ਮਨਾਟ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸ ਬਕਾਉ ਮਾਨੇ ਮੁਖ ਤਾਕੋ ਜਸ ਰਸ

ਹਰ ਹਰ ਜਸ ਗਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਸਾਕਾ ਹੈ ਜੇ ਪ੍ਰਸਾਦ ਤੁਝਕੋ ਨਾ ਬਹੁ ਉੱਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇਹੇ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮੰਤ ਸਿਮਰਤ ਕਿਉਂ ਆਲਸ ਕੀਜਾ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿਮਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸੇ ਧਿਆਈ ਤੇ ਸੇ ਧਿਆਏ ਜੋ ਏਕ ਅਲਖਾ ਈਹਾਂ ਊਹਾਂ ਨਾਨਕ ਤੇਰੀ ਰੱਖਾ ਹੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨਾਠ ਫਿਰ ਕਰਤ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ ਦਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋਬਰਭ ਸਿਮਰਹੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋਬਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹੱਸ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪ੍ਰਮੁਖਤ ਪਾਵੇਂ ਜੇ ਪ੍ਰਸਾਦ ਸੁਖ ਸਹਿ ਸਮਾਵੇਂ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾ ਸਿਉ ਰਾਜ ਜੇ ਪ੍ਰਸਾਦ ਸਭੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਸ਼ੂ ਨਾ ਕਿਨਹੂੰ ਲਇਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕਿਨ ਕਾ ਕਸ਼ੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਗ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਗ ਸੰਗ ਮਿਟੇ ਅਭਿਮਾਨ ਸਾਧਗ ਸੰਗ ਪ੍ਰਗਟੈ ਸੁਗਿਆਨ ਸਾਧਗ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭੋਤ ਨਬੇਰਾ ਸਾਧਗ ਸੰਗ ਪਾਏ ਨਾਮ ਰਤਨ ਸਾਧਗ ਸੰਗ ਏਕ ਉਬਰ ਜਤਨ ਸਾਧ ਕੀ ਮਹਿਮਾ ਵਰਣੇ ਕੌਣ ਬਰਾਨੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਸਦਾ ਪ੍ਰਫੁਲਾਏ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਖਤਮ ਹੁੰਦਾਵੇ ਸਾਧ ਸੰਗ ਅਸਤਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ

ਸਾਧਕ ਸੰਗ ਨਾਹੀ ਹਉ ਤਾਬ, ਸਾਧਕ ਸੰਗ ਤਜੈ ਸਭ ਆਬ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਗ ਨਾ ਗਭੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲਹੈ, ਸਾਧੂ ਕੈ ਸੰਗ ਆ ਜਾ ਰਸਹਿ, ਸਾਧਕ ਸੰਗ ਬਸੇ ਤਾਨ ਉਚਾਏ, ਸਾਧੂ ਕੈ ਸੰਗ ਮਹਿਲ ਬਹੁ ਉਚਾਏ, ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧ।

ਹੈ ਗੁਨਾਹ ਨਾਨਕ ਜੋ ਪਾਵਕ ਹੈ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲਾ ਲਾਗੇ ਜਲਾ, ਬ੍ਰਹਮ ਗਿਆਨੀ ਕੈ ਮਨੋ ਹੈ ਪ੍ਰਕਾਸ ਜੈਸੇ ਧਰੁ ਪ੍ਰਿਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤੁਰ ਸਮਾਨ, ਬ੍ਰਹਮ ਗਿਆਨੀ ਕੈ ਰਾਹੇ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭਿਆਪ ਕਰੇ।

ਕਈ ਕੋਟ ਭਾਏ ਭੈ ਰਾਗੀ ਰਾਮ ਨਾਮ ਸੰਗ ਤਿਲ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮਲਾ ਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪਸ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ।

ਸ੍ਰੇਸ਼ਟ ਪਦੇ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋ ਗਿਰਮੈ ਥਾਪ ਥਾਪਨ ਹਾਰਾ ਅੰਤਰੇ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਨੂੰ ਸਾਸਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਥ ਧਾਰੇ ਆਪ ਕਰੇ ਆਪਨ ਵਿਚਾਰ ਹੈ ਦੁਆ ਸਰਿਆਂਗਾ ਆਪ ਸੁਮਾਮੀ ਖੇਲੈ ਬਿਕਸੇ ਅੰਦਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੇ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਵੇ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸਤਾਵੇ ਨਿਮਕ ਮਾਹੇ ਚਾਰ ਗੁੰਡ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਅਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਗਾ ਦ੍ਰਿਸ਼ ਕਛੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ ਜਾਕੂ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਕਰੇ ਜਗਦੀਸ਼ ਜੀਉ ਬਿਨ ਸਭ ਤਿਸ ਕੀ ਰਾਸ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵਾ ਦੇਖ ਬਡਾਈ

ਨਾਨਕ ਸੱਚ ਕਹੈ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੁਨ ਧਾਰੀ ਲਾਵੇ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਿੱਸਾ ਤਕ ਮੁੱਕ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਲੰਗ ਜੋਨ ਭਰਮੈ ਭਰਮੀਆ, ਨਾਨਕ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵਿਤ ਮਨ ਛਾਵੇ, ਜੋ ਤੁਸ ਭਾਵੇ ਸੋਈ ਹੋਏ, ਨਾਨਕ ਦੂਜਾ ਅਵਰਨਾ ਕੋਏ, ਕਬੂ ਸਾ ਸੰਗਤ ਤੇ ਪਾਵੇ, ਉਸ ਸਥਾਨ ਤੇ ਬਹੁਰ ਨ ਆਵੇ, ਅੰਤਰੇ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਬਿਨਾਸ, ਮੰਤਰ ਨਾਮ ਰਤੇ ਕਰੰਗ ਸਦਾ ਬਸੇ ਪਾਰ, ਬ੍ਰਹਮ ਕਾ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਗਏ ਸਤਿਗੁਰਬਾਨ ਸਲੋਕ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ। ਜਿਸਕੇ ਅੰਦਰ ਰਾਜ ਮਾਨ, ਸੋ ਨਰਕ ਪਾਤੀ ਅਵਸਮਾਨ, ਜੋ ਜਾਣੇ ਮੈਂ ਜੋ ਬਲਵੰਤ, ਸੋ ਹੋਵਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮੰਦ ਕਹਾਵੇ, ਜਨਮ ਮਰੈ ਬਹੁ ਜੋਨ ਭਰਮਾਵੇ, ਧਨ ਭੂਮਗਾ।

ਕਾਸ਼ ਸੰਗ ਨਾ ਜਾਵੇ ਬੋਲਿਸ ਕਰ ਮਾਨੁਖ ਪ੍ਰਕਿਰਿਆਸ ਪਲ ਪਿੱਤਰਤਾ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾਏ ਪਸਮੰਦ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤੁਸ ਕਰੇ ਖੁਵਾਰੀ ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ ਸੋਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨੰਗ ਤਪੱਸਿਆ ਕਰੇ ਅਹੰਕਾਰ ਨਰਗ ਸਵਰਗ ਫਿਰ ਫਿਰੇ ਅਵਤਾਰ ਅਨੰਗ ਜਤਨ ਕਰੇ ਆਤਮ ਨਹੀਂ ਦਰਵਾਏ ਹਰ ਦਰਗੇ ਕਹੋ ਕੈਸੇ ਗਵਾਏ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਗੀ ਨਿਰਬਣ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬਸ ਕੋ ਸੁਖ ਨਾਹੀ ਗੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕਹੋ ਬੈਰੀ ਮੀਤ ਤਬਲਗ ਨੇ ਚੱਲਾਈ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬਲਗ ਧਰਮ ਰਾਏ ਦੇਸ ਜਾਏ ਪਰਮ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕਾਉ ਛੁੱਟੈ ਸਹਿਜ ਘਟੇ ਲੱਕ ਉੜਤਾ ਬਿਤਰਫਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮਰਾਏ ਬਿਨਾ ਸੰਤੋਖ ਨਹੀਂ ਗਊ ਰਾਜੇ ਸੁਪਨ ਮਨੋਰਥ ਬ੍ਰਿਥੇ ਸੁਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਵਨ ਕਰਨੇ ਹਾਸ ਕੇ ਆਦਿ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਿਪ ਸੋਏ ਜੋਗ ਸ਼ਕੀਨੋ ਸਪਨੇ ਰੰਗ ਸਭ ਤੇ ਦੂਰ ਸਭ ਹੁਕੈ ਸੰਗ ਬੁੱਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨਸੇ ਆਵੈ ਨਾ ਜਾਏ ਨਾਨਕ ਸਦੀ ਰਜਾ ਸਮਾਏ ਆਪ ਉਪਦੇਸ਼ਾ ਸਮਝਿਆ ਬਾਪੇ ਰਜਿਆ ਸਭ ਕੈ ਸਾਥ ਆਪ ਕੇ ਨੂੰ ਆਪ ਨੂੰ ਵਿਸਥਾਰ ਸਭ ਕਾਸ਼ ਸੁਗਾਉ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕਾ ਸੋਏ

സദാ അപവ്യത്ത സന്ത

ਰਾਇ ਸੰਦਗੀ ਦੁੱਖ ਨਾ ਸੁਖ ਤੇ ਠਰਾਏ ਸੰਦਗੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੇ ਤਲੇ ਮਿਲਾਏ ਸੰਗਾ ਦੁਖੀ ਅਜ ਬੀ ਅਧ ਬੀਜ ਤੇ ਟੁੱਟਾ ਹੈ ਸੰਗਾ ਦੁਖੀ ਕਿਤੇ ਕਾਜ ਨਾ ਪਾਹੁ ਛਾਏ ਸੰਦਗੇ ਦੁਖੀ ਕੁਧਿਆਨ ਭਰਮਾਈਏ ਸੰਗਾ ਦੁਖੀ ਉੱਜੜ ਪਾਈਐ ਸੰਗਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਥਕ ਕੀ ਲੋਥਾ ਸੰਦਗੇ ਦੁਖੀ ਕੀ ਜੜ ਕਿਛ ਨਾ ਹੈ ਆਪਨ ਵੀ ਜਾਪੇ ਹੀ ਖਾਏ ਸੰਗੇ ਦੁਖੀ ਕਬਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਲੇ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੋਣ ਮਛਲੀ ਤੜ ਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪ ਕਿੰਤ ਨਹੀਂ ਧਰਾਵੇ ਸੰਗਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦਮਿਥਿਆ ਕਹਿਤ ਕਿਰਤ ਨੰਦਕਾ ਤੁਰਹੀ ਪਿਆ ਨਾਨਕ ਜੋ ਤਸ ਭਾਵੇ ਸੋਇਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਗਾ ਦੁਖੀ ਸਦਾ ਸਹਿਕਾਈਆ ਸੰਗਾ ਦੁਖੀ ਨਾ ਮਰਾ ਨਾ ਜੀਵ ਆਈਆ ਸੰਗੇ ਦੁਖੀ ਕੀ ਪੁੱਜੇ ਨਾ ਆਸਾ ਸੰਗਾ ਦੁਖੀ ਉੱਠ ਚਲ ਨਿਰਾਸਾ ਸੰਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਠਾ ਕੋਏ ਨਾਨਕ ਜਾਨੈ ਸੱਚਾ ਸੋਏ ਸਭ ਘਟ ਤਸਕਿਓ ਕਰਨੇ ਹਾਰ ਸਦਾ ਸਦਾ ਤਸਕਾਓ ਨਮਸਕਾਰ।

ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਗੋਏਗਾ ਭਗਵਾਨ ਜਿਸ ਗਏ ਦੀ ਰਹਿ ਅਗਾਏ ਵਰੁਣ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕ ਵਾ ਮਾਨੁ ਕਹਿ ਕਿਸ਼ਨਾਈ ਹਾਥ ਜਿਸਕਾ ਹੁਕਮ ਬੂ ਸੁਖ ਹੋਏ ਜਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਹੇ ਨਾਨਕ ਵਿਘਨ ਨਾ ਲਾਗੈ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ।

ਪੂਜਲ ਮਥਾ। ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਦ ਕਰੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੇ, ਇਹ ਤੁਦ ਕੀ ਉਹ ਸੋਚੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁੱਜੈ, ਜਿਸਕੀ ਜਾਨੋ ਦ੍ਰਿਸ਼ਨਾ ਬੁੱਝੈ, ਸਾਧ ਸੰਗ ਹਰ ਹਰ ਜਸ ਕੈਤ, ਸਰਵ ਰੋਗ ਤੇ ਹਰਜਨ ਰਹਿਤ, ਅੰਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉੱਪਰ ਜਨ ਕੀ ਆਸਾ।

ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰਾਇ ਸੋ ਸੇਵਕ ਹੋ ਕਿਸ ਤੇ ਡਰਾ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸਿੱਜਿਆ ਗੁਰਪ੍ਰਸਾਦ ਤਤ ਸਭ ਬੁੱਝਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿ ਜਨਮੈ ਨਾ ਕਿਛੁ ਮਰੇ ਆਪਨ ਚਲਤ ਆਪ ਹੀ ਕਰੇ ਆਪਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੁਗ ਜੁਗਤ ਰਜ ਥਾਪ ਥਾਪ ਵਿਨਾਸ਼ੀ ਨਾ ਕਿਛੁ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇਕ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਨ ਪ੍ਰਭਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਧਰਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ

ਉਤਮ ਕਰਮਾਨ। ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਤੇ ਉਪਜੈਤ ਸਮਾਏ ਸਮਾਏ ਓਏ ਸੁਖ ਨਿਧਾਨ ਉਨਹੂ ਬਨਿਆਏ ਆਪਸ ਗੁ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆਪਨ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚਾ।

ਜਾ ਸਭ ਕੀ ਤਿਸਕਾ ਦੀਆ ਦਲ ਬੈਤ ਸੂਰੈ ਜੇ ਕਬੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੇ ਦਾ ਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਬਣੇ ਅਸਥੰਮਨ ਜੋ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੇ ਤੁਮ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਛਾ ਪੂਰ ਮਨ ਮੂਰਖ ਕਾ ਇਹ ਬਿਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸੇ ਚਿਤਾਰ ਜੋਗਿਸ਼ ਕਰੈ ਸੋਈ ਸੁਖ ਮਾਨ ਭੂਲਾ ਕਹੇ ਫਿਰੇ ਅਜਾਨ ਕੌਣ ਬਸ ਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ

ਸਭ ਕੋਏ ਮੁਖੂਜਲ ਹਰ ਦਰਗੇ ਸੋਏ ਏ ਬਾਬਾਰ ਬਿਰਲਾ ਬਾ ਪਾਰੇ ਨਾਨਕ ਥਾ ਕੇ ਸਤਬਲ ਹਾਰੇ ਚਰਨ ਸਾਧਕੇ ਧੋਏ ਧੋਏ ਪੀਰ ਸਾਧੁ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧੁ ਪਰ ਜਾਈਏ ਕੁਰਬਾਨ ਸਾਧ ਸੇਵਾ ਪਟਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓੜ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕੁਛ ਤਸਕਾਉ ਕਰਨੇ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਸਿਖੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਿਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦਾ ਏਕੋ ਹੋਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚਗਰ ਜਾਤਾ ਨਾਨਕ ਸੋਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਹਿ ਗੁਣ ਦੇ ਪ੍ਰਭਿੰਨ ਦਸੇ ਬੁਝਾਏ ਨਾਨਕਾ ਸੋਭੈ ਸੁਪ੍ਰਸੰਨ ਅਸ਼ਟਪਦੀ ਅਵਿਨਾਸ਼ੀ ਬ੍ਰਹਮ ਮਨ ਮੇ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰਾ ਨਾ

ਸਾ ਤੇਰੇ ਕੀ ਚਰਣੀ ਪਾਵ ਨਾਨਕ ਅਹੰਦਰਾਵ ਮਨਸਾ ਪੂਰਨ ਸਰਨਾ ਜੋਗ ਜੋਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਰ ਰੇ ਤਰਫੂਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਤ ਜਾ ਕੇ ਸਰਬ ਦੋਖ ਸੁਣੀਏ ਘਰ ਤਾਂ ਕਹਿ ਰਾਜ ਮਹਿ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ

ਕੇ ਧਾਰੇ, ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ, ਸੁਨਣ ਗਿਆਨ ਧਿਆਨ ਨਾਮ ਕੇ ਧਾਰੇ, ਆਗਾਸ ਪਾਤਾਲ ਨਾਮ ਕੇ ਧਾਰੇ, ਸਗਲ ਆਕਾਰ ਨਾਮ ਕੇ ਧਾਰੇ, ਪੁਰੀਆਂ ਸਭ ਭਵਨ ਨਾਮ ਕੇ ਸੰਗਤਰੇ, ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ, ਨਾਨਕ ਚੌਥੇ ਪਦਮੇ ਸੂ ਜਨ ਗਤ ਪਾਏ। ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰੜੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ, ਸਤ ਨਾਨਕ ਗੁਰ ਤੇ ਪਾਈ, ਸਤ ਭਜਨ ਸਾਧ ਉਪਦੇਸ਼, ਸਤ ਜਨ ਜਾਕਾ ਹਿਰਦੈ ਪ੍ਰਵੇਸ਼, ਸਤ ਅੰਦਰ ਬੁਝੇ ਜੇ ਕੋਏ ਨਾਮ ਜਪਤ ਹਕੀਕਤ ਹੋਏ, ਆਪ ਸਤ ਕੀਆ ਸਭ ਸਾਥੇ, ਆਪੇ ਜਾਣੇ ਆਪਣੀ ਮਿਤ ਗਤ, ਜਿਸਕੀ ਸਿਰ ਸੋ ਕਰਨੇ ਹਾਰ ਬਿਨਾ ਬੂਝ ਕਰਤ ਵਿਚਾਰ, ਕਰਤੇ ਕੀਮਿਤ ਨਾ ਜਾਣੇ ਕੀਆ, ਨਾਨਕ ਜੋਤ ਸੁਭਾਵੇ ਸੁਵਰਤੀਆ, ਬਿਸਮਨ ਬਿਸਮ ਭਾਈ ਬਿਸਮਾਤ, ਜਿਨ ਬੁਝਿਆ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ, ਓਏ ਦਾਤੇ ਤੂੰ ਕਾਟਨ ਹਾ ਜਾ ਕੇ ਸੰਗ ਤੁਰਾ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕਾ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ ਸਰੋਕ, ਆਦ ਸੱਚ ਜੁਗਾਦ ਸੱਚ ਹੈ ਵੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਟਪਦੀ, ਚਰਨ ਸਤ ਸਤ ਪ੍ਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਾਜਾ ਸੁਨਤਾ, ਬੁਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤਿ ਸ੍ਰੀ ਬਿਰਦੇ ਜਿਨ ਮਾਨਿਆ, ਕਰਨ ਕਰਾਮ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰ ਪੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ, ਬਸਤ ਮਾਏ ਲੇ ਬਸਤ

ਜਿਸਕੀ ਸਰਨ ਸਰਬ ਸੁਖ ਪਾਵੈ, ਦਿਸਕੇ ਦਰਸ ਪਾ ਮਿਠਾਵੈ, ਅਬਰ ਸਿਆਨਮ ਸਗਲੀ ਸ਼ਾੜਤ, ਜਨ ਕੀ ਤੂੰ ਸੇਵਾ ਰਾਗਾਮਨ ਜਾਨੋ ਮੀ ਤੇਰਾ ਨਾਨਕ, ਜਨ ਕੇ ਪੂਜੋ ਸਤ ਪੈਰਾ ਸਰੋ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕਾ ਸੰਗ ਸਿਕੁਦਰਾਇ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖੀ ਕਰੈ ਬ੍ਰਤ ਪਾਰ, ਸੇਵਕੋ ਗੁਰ ਸਦਾ ਦਿਆਲ, ਸੇਖੀ ਗੁਰ ਦੁਰਮਤ ਮਲਹਿਰਾ, ਗੁਰਬਚਨੀ ਹਰ ਨਾਮ ਚਰੈ, ਸਤਿਗੁਰ ਸਿੱਖੇ ਬੰਧਨ ਘਾਟੈ, ਗੁਰਕਾ ਸਿੱਖ ਬਿਖਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰਕਾ ਸਿੱਖ ਵਿਭਾਗੀ ਹੇ, ਸਤਿਗੁਰ ਸਿੱਖਾ ਹਲਤ ਪਲ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੇ, ਗੁਰਕੈ ਗ੍ਰਹਿ ਸੇਵਕ ਜੋ ਰਾਹੈ, ਗੁਰ ਕੀ ਆ ਗਿਆ ਮਨ ਮੈਂ ਸਹਾਇ, ਆਪ ਸਿੱਖੋ ਕਰ ਕਛਨਾ ਜਨਾਵੈ, ਹਰ ਹਰ ਨਾਮ ਹਿਰਦੇ ਸਤਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਹ, ਸੇਵਾ ਕਰ ਤੋਏ ਨੇ ਕਾਮੀ, ਤਿਸਗੋਤ ਪ੍ਰਾਪਤ ਸਮਾਮੀ, ਆਪਣੀ ਕਿਰਪਾ ਸੇ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ, ਸੋ ਸਤਿਗੁਰ ਸਿਰਦੇ ਹਰ ਨਾਮਨ ਕਬਾਰ, ਗੁਰ ਕੋ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ, ਕਿ ਆਪ ਨਹੀਂ ਕਛ ਭਰਮ ਸਹਿ, ਸਿਆਨ ਬਰਿਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਨੇ, ਪੂਰਾ ਗੁਰ ਰੱਖਿਆ ਉਜਾਕਾ ਮੰਤਰ, ਅੰਮ੍ਰਿਤ ਦੁਸ਼ਟ ਵੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ।

ਕੀਮਤ ਕਰੇ ਨਾ ਪਾਈ। ਆਨਕ ਭਗਤ ਬੰਧਨ ਕਰਹਿ ਚਰਨ ਕਮਲ ਹਿਰਦੈ ਸਿਮਰੇ ਸਤ ਬਲਿਹਾਰੀ ਸਤਿਗੁਰ ਪਰੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ। ਇਹ ਹਰ ਰਸ ਪਾਵੇ ਜਨ ਗੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਹੇ ਇਸ ਪ੍ਰਕਾਰ ਨਾਹੀ ਕਦੇ ਬਿਨਾ ਜਾਗੇ ਮਨ ਪ੍ਰਗਟੇ ਗੁੰਥਾਸ। ਪਾਠ ਵੈਰ ਕਾ ਨਾਮ ਲੇ ਸਜਬ ਦੇ ਸੇਵਕ ਦੇ ਮੋ ਮਾਇਆ ਕੇ ਸੰਗਨਾ ਲੇਵ ਮਨ ਮੇ ਰਾਖੇ ਹਰ ਰੇਖ। ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤਮਾਏ ਠਾਂਡ ਵਰਤਾਈ ਅਣਦ ਬਿਆ ਤੂੰ ਮਰਾਠੇ ਪਾਈ। ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਜੁਕਾ ਨਿਰਭਉ ਬਸੇ ਸਗਲ ਬਿਆਦ ਮੰਤੇ ਖੈ ਨਸੇ ਜਿਸਕਾ ਸਾ ਤਿਨ ਕਿਰਪਾ ਧਾਰੀ ਸਾਧਸੰਗ ਜਪ ਨਾਮ ਮੁਰਾ ਰਿਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰਜ ਸਰਵਨ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ। ਅਰਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਯੋਤ ਬੋਧ ਰਭਿਆ ਰੂਪ ਰੰਗ ਭੈ ਵਰਗਾ ਸਾਧ ਗੈ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧੰਨ ਸਾਰਸ਼ਟਪਦੀ। ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਹਿਰਦਮੈ ਉਰਧਾਰੋ ਕਰਨ ਕਾਲ ਸੋ ਪਰਭ ਸਮਰਥ ਦ੍ਰਿੜ ਕਰ ਗਹ ਹਉ ਨਾਮ ਅਰਵਾਥੇ ਧਨ ਸੰਚੋ ਹਉ ਭਗਵੰਤ ਸੰਜਨਾ ਕਰਵੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਗੁਣ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲ ਕਿਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੇ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ।

ਭਲਭਾਏ ਸੰਗਨਾ ਚਾਲ ਤੇਰੇ ਧਨਾ ਥੁੰਗਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨਤਾ ਤੇ ਕਹ ਹਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਤੇ ਕਹ ਹਉ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿੰਦੀਏ ਤੁਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੂ ਲੇ ਇਆਨੇ ਭਗਤ ਬਨਾ ਬੋ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਨ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਲਬਿਕ ਜਾਹੇ

ਸਕਤਾ। ਜਬ ਧਾਰੀ ਆਪਨ ਸੁਨ ਸਮਾਦ ਤ ਬੈਰ ਵਿਰੋਧ ਕੇ ਸੰਕਮਾਤ, ਜਬ ਇਸਕਾ ਵਰਨ ਚਿਹਨ ਜਬ ਤਬ ਹਰ ਸੋ ਕਹੋ ਕਿਸੇ ਵਿਆਪਤ, ਜਬ ਆਪਣੇ ਆਪ ਆਪਾਰ ਬੰਤ ਮੋਹ ਕਾਂਗ ਸੋਭਤ ਭਰਮ, ਆਪਨ ਖੇਲਾ ਵਰਤੀਜਾ ਨਾਨ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਗਤ ਕਹੋ ਕਿਸ ਕੋ ਗਨੀ, ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ, ਜਬ ਆਪੇ ਆਪ ਆਪਣੀ ਜੋਤ ਧਰ ਤਬ ਕਮ ਨੇ ਡਰ ਕਮਨ ਕਤ ਡਰਾਏ, ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ, ਅਭਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹ ਬਿਨਾ ਸੰਜ ਪੂਰਨ ਕਰਤਾ, ਪ੍ਰਭ ਸੋਏ ਤਬ ਜਮ ਕੀ ਤਰਕ ਤਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ,

ਚੰਦਰਬੰਧ ਕੌਣ ਕਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕੀਸ ਜੇ ਜੋ ਸੁਰਪੀ ਜੋ ਸੰਗ ਸੰਭਾਵਿਤ ਕਿਸੇ ਭੂਕਮ ਤ੍ਰਵਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਜਪਨੀ ਸੋਭਾ ਆਪਣ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਵੀਨ ਤੈ ਵੇਦ ਕਥੇਬ ਕਾਹ ਕਉ ਚੀਨ ਜਬ ਆਪਣੇ ਆਪ ਆਪ ਉਤਾਰੇ ਤਉ ਸਗਨ ਅਬ ਸਗਨ ਕਹਾਂ ਵਿਚਾਰ ਆਏ ਜਪਨੂ ਚਪਨਾਪ ਨੇਰਾ ਤੈ ਕਹੂੰ ਠਾਕੁਰ ਕਉਨ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਗੁਆ ਪਿਆ ਦੇਸ ਤੇ ਗੁਣ ਗਾ ਨਾਹੀ ਪ੍ਰਵੇਸ਼ ਜਾ ਇੱਕ ਹੈ ਏਕ ਏਕ ਭਗਵੰਤਾ ਤਾ ਕੌਣ ਅਚਨਕ ਸਲਾਗੇ ਚਿੰਤਾ ਜਪਨਿਆ ਬਾਪਤ ਯਾਰਾ ਤਾ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਉਂ ਦੂਜਦੇ ਉੱਚਾ ਨਾਨਕ ਆਪਸ ਗੁਆ ਪੇ ਪਾਹੁਛਾ ਜਪ ਰਜੋ ਪ੍ਰਪੰਚ ਅਕਾਲ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੁ ਨਰਕ ਸੁਰਖ ਕਹੁ ਸੁਰਖ ਕਹੁ ਨਰਕ ਸੁਰਖ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਾਂ ਮੈਂ ਮੋਹ ਭਰਮ ਮੈਂ ਭਾਰ ਦੁਖ ਸੁਖਮਾਨ ਅਪਮਾਨ ਅਨੰਗ ਪ੍ਰਕਾਰ ਕੀ ਵਖਿਆਨ ਆਪਣ ਖੇਲ ਆਪ ਕਰ ਦੇਖਿਆ ਹੈ ਖੇਲ ਸੰਕੁਚੇ ਤਉ ਨਾਨਕ ਇੱਕ ਆਏ ਜਾ ਭਗਤ ਭਗਤ ਆਪ ਜਾ ਪਸਰੇ ਪਾਸਾਰ ਸੰਤ ਪ੍ਰਤਾਪ ਦੂਹ ਪਾਕਾ ਆਪੇ ਧਨੀ ਉਨ ਕੀ ਸੋਭਾ ਉਨਹੂੰ ਬਨੀ।

ਆਪੇ ਕਉ ਤੋ ਕਰੇ ਆਣਤ ਚੋਜ, ਆਪੇ ਰਸ ਭੋਗਨ ਨਿਰਜੋਗ, ਜਿਸ ਭਾਵਿਤ ਸਪ ਨਾਏ ਲਾਵੇ, ਜਿਸ ਭਾਵਿਤ ਖੇਲ ਖਿਲਾਵੇ, ਮੇ ਸੁਮਾਰ ਅਥਾ ਅਗੰਤ ਅਤੁਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ। ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕੇ ਕੋ ਪਸਰਿਆ ਦੂਜਾ ਕਹਿ ਦੁਸ਼ਟਾ ਰਾਸ਼ਟਰਪਤੀ। ਆਪ ਕਥੇ ਆਪ ਸੁਣੇ ਹਾਰ, ਆਪੇ ਕਾ ਵਿਸਤਾਰ, ਦਸ ਦਸ ਭਾਵਿਤਾ ਸਿਰਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕੁਛ ਹੋਇਆ, ਆਪਣ ਸੋ ਸਭ ਜਗਤ ਪਰੋਏ। ਜਾਗੋ ਪ੍ਰਭ ਜੀਵਾ ਬੁਝਾਏ, ਸਚਨਾਮ ਸੋਈ ਜਨ ਪਾਏ, ਸੋ ਸਮਦਰ ਸੀ ਤਦ ਕਾ ਬੇਤਾ, ਨਾਨਕ ਸਗਲ ਸਿਰਠ ਕਾ ਜੇਤਾ।

ਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਜਾਣਿਆ ਜਨ ਲਾਗਾ ਰੇ ਕੇ ਨਾ ਦਿਸਕੀ ਆਸ ਨਾ ਬਿਰਥੀ ਜਾਏ ਸੇਵਾ ਕੋ ਸੇਵਾ ਬਨਿਆਏ ਹੁਕਮ ਬੂਝ ਪਰਮ ਬਦਭਾਈ ਸੇ ਪ੍ਰਣਹੀ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਭੈ ਅੰਦਰ ਪੁੱਜੇ ਗੁਰ ਕੇ ਪਿਆਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਪ੍ਰਭਿਆਪੇ ਮੇਲੇ ਸਾਧ ਸੰਗ ਮਿਲ ਗੁਰ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਨਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਰਕੇ ਗੁਣ ਗਾਓ ਪ੍ਰਾਨ ਤਰਨ ਗਾਇਆ ਸਵਾਓ ਆਠ ਪੈਰ ਪ੍ਰਪੇਖੋ ਨੇਰਾ ਮਿਠੇ ਗਿਆਨ ਵੰਸੇ ਅੰਧੇਰਾ ਸੁਨ ਵਦੇ ਸਿਰ ਤੇ ਵਸਾਓ ਮਨ ਛੇ ਨਾਨਕ ਫਲ ਪਾਵੋ ਹਾਲਤ ਪਲ ਦੋਏ ਲਿਹੋ ਸਵਾਰ ਰਾਮ ਨਾਮ ਅੰਦਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਾਏ ਸਹਿਜ ਸਾਜ ਪ੍ਰੀਖਿਆ ਪੁੱਤ ਨਾਮ ਜਪੋ ਲਿਵਲਾਏ ਦੁੱਖ ਦਰਦ ਮੰਤੇ ਭਾਉ ਜਾਏ ਸਜ ਬਾਪਾਰ ਕਰੋ ਬਾਪਾਰੀ ਦਰਗਹਿ ਨਿਬਹਿ ਗੇ ਤੁਮਾਰੀ ਏ ਗਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾਮ ਜਾਹੇ

ਚਾਰ ਗੁਣ ਦਾ ਦੱਸੇ ਸਮਾਹੇ ਦੱਸੇ ਭਿੰਨ ਹੀ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਹਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲਾ ਕਭੂ ਡੋਲੈ ਸਰਬ ਗਲਾਗਲ ਖੇਲਾ ਖੇਲ ਮੋਲਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ।

ਆਪ ਸਤਿਗੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਤਪਾਤ ਤਿਸ ਭਾਵਿਤਾਂ ਕਰੇ ਵਿਸਥਾਰ ਤਿਸ ਭਾਵਿਤਾਂ ਏਕੰਕਾਰ ਅਨੰਕਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਹੇ ਮਿਲਾਏ ਕਮ ਨਿਕਟ ਕਮਨ ਕਹੀਐ ਦੂਰਾ ਪੇ ਆਪ ਆ ਭਰਪੂਰ ਅੰਤਰ ਗਜ ਸਾਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਪ੍ਰਤਾਰਾ ਸਰਬਨੈਨ ਆਪੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਨ ਜਸਾ ਪੀ ਸੁਨਾ ਮਨਜਾਨੇ ਖੇਲ ਬਣਾਇਆ ਆਗਿਆਕਾਰੀ ਕੇ ਨਿਵਾਇਆ ਸਭ ਕੇ ਮਤ ਅਵਲਿਤ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪ

ਆਪ ਭਲਾ ਕਰ ਤੂੰ ਤਤ ਨੇਕੀ ਆ ਭੇਜਾ ਨੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣਾ ਸੰਗਰਾਜ ਤਾਂ ਕੀ ਗਤ ਮਿੰਦ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸਕਾ ਕੀ ਆ ਸਪਰਵਾਨ ਗੁਰਪ੍ਰਸਾਦ ਨਾਨਕੇ ਹੋ ਜਾਨ ਜੋ ਜਾਣੇ ਤਿਸ ਦਾ ਸੁਗੋਇਆ ਮਿਲਾਏ ਲਾਏ ਪ੍ਰਭ ਸੋਇਓ ਤੁਰਹੰਤ ਕੁਲਵੰਤ ਪਤਵੰਤ।

ਆਪ ਛੋੜ ਬੇਨਤੀ ਕਰੋ ਸਾ ਸੰਗ ਅਗਨ ਸਾਗਰ ਤਰਹੋ ਹਰ ਧਨਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।

ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸਦਰਸ ਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਵੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਵਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਬਾਰੂ ਨਾ ਹੋਵੇ ਆਮਨ ਜਾਨ ਹਰਤਨ ਖਾੜ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸਾਂ ਦ੍ਰਿਦ ਨਮ ਨਿਦ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਗਾਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਬ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਗਾ ਦੁਖ ਨਿਵਾਰੈ ਦੁਲਾਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅਮਰਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਬੈ ਭਰਮ ਸਾਧ ਨਾਮ ਨਿਰਮਲ ਤਾਕੇ ਕਰਮ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ

Vaheguru. Vaheguru, Vaheguru, Vaheguru Sahib Jiyo.

ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ

ਵਾਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ।

ਪਰਿਵਾਰ ਤਿੱਥੇ ਸੋਹਣ ਪੰਚ ਪਰਿਵਾਰ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ।

ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਸ਼ਾਂਤ ਵੇ ਪ੍ਰਸਾਦ ਚੱਕਰ ਚਿਹਣ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ

ਤੇ ਨਮਸਤੰਗ ਵਾਹਿ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਏ ਕਹਿ ਨਮਸਤੰਗ ਅਨੇਕੈ ਨਮਸਤੰਗ ਅਭੁਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ

ਭੇਸ ਹੈ ਭਜੰਗ ਪ੍ਰਿਆ ਛੰਦ ਅਗਾਂ ਦੇ ਬਾਂਦੇ ਨੰਦੀ ਸਰੂਪੇ ਨਮੋ ਸਰਬਾਨੇ ਸਮਸਤਿ ਨਿਧਾਨੇ ਨਵਾਹ ਤਵੰਗ ਨਿਰਨਾਥੇ ਨਵਾਹ ਤਵੰਗ ਪ੍ਰਵਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਭੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ

ਤੂਹੈ ਪ੍ਰਸਾਦ। ਆਦ ਰੂਪ ਅਨਾਦ ਮੂਰਤ ਜੋਨ ਪੁਰਖੇ ਅਪਾਰ ਸਰਬ ਮਾਨ ਤਿਰਮਾਨ ਦੇਵ ਅਪੇਹਵਾ ਦੇਉਂਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਤੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰੇ ਰੂਪ ਰੰਗ ਨਾ ਰੇਖ

ਮੁਕਤ ਨਾ ਪਾਏ। ਆਵ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ।

ਬਾਣੀ ਬਾਣੀ ਤਾਂ ਕਤੀ ਸਤਿਗੁਰੂ ਬਾਜੋ ਹੋਰ ਕਤੀ ਬਾਣੀ ਕਹਦੇ ਕਤੇ ਸੁਣਦੇ ਕਤੇ ਕੱਤੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

ਭੂਤ ਸਭ ਦਮਾਨ ਵਸਾਇ ਗੁਰਮੁਖ ਜਿਸਨ ਆਪ ਕਰੇ ਸੋ ਹੋ ਵੈ ਕਸਿਓ ਲੈ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਹ ਤ੍ਰਿਪੁਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਦੇ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ ਮਤੇ, ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਦੀਆਂ ਦਾਤਾਂ ਬਖਸ਼ਣ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਣੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਆਪਣੇ ਕੋਲ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਸਨ, ਅੱਜ ਦਾ ਅਤੇ ਕੱਲ੍ਹ ਦਾ ਉਹਨਾਂ ਦਾ ਦੀਵਾਨ ਸ਼ਾਮ ਦਾ ਬਾਕੀ ਹੈ, 8:15 ਤੋਂ 9:15 ਤੀਕਰ। ਸੋ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ, ਅਤੇ ਸ਼ੁੱਕਰ ਸ਼ਨੀਵਾਰ ਸ਼ਾਮ ਦੇ ਦੀਵਾਨਾਂ ਵਿੱਚ, ਐਤਵਾਰ ਦੁਪਹਿਰ ਦੇ ਦੀਵਾਨਾਂ ਵਿੱਚ ਆਪਣੇ ਕੋਲ ਸਤਿਕਾਰਯੋਗ ਰਾਗਣੀ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਪਹੁੰਚ ਰਹੇ ਹਨ, ਉਹ ਵੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਕਰਨਗੇ। ਦੂਸਰੀ ਬੇਨਤੀ ਹੈ ਜੀ, ਜੋ ਬੰਦੀ ਛੋੜ ਦਿਵਸ ਦੀਵਾਲੀ ਦੇ ਪੁਰਬ 8 ਨਵੰਬਰ ਨੂੰ ਆਉਣੇ ਹਨ, ਉਸ ਤੋਂ ਉਪਰੰਤ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਜਿਨ੍ਹਾਂ ਸੰਗਤਾਂ ਵੱਲੋਂ ਸਹਿਜ ਪਾਠ ਆਰੰਭ ਸਨ ਉਹਨਾਂ ਦੀ ਸੰਪੂਰਨ ਆਵਦਨ 3 ਵਜੇ ਹੋਣੀ ਹੈ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਜਾਣਾ ਜੀ, ਅਤੇ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਹੋਣਗੇ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਉਹ ਆਪਣੇ ਨਾਮ ਲਿਖਵਾਓ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਵਿਖੇ, ਗੁਰਦੁਆਰਾ ਸਾਹਿਬ ਫਰੀ ਮੌਂਟ ਵਿਖੇ ਅੰਮ੍ਰਿਤ ਵਰਦਵਾਨ ਵਿੱਚ ਸ੍ਰੀ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਬਲਜੀਤ ਸਿੰਘ ਜੀ ਅਲਵਰ ਵਾਰਿਆਂ ਦਾ ਕੀਰਤਨ ਜਥਾ। ਪਾਸ਼ਾ ਜਥੇ ਦਾ ਬਹੁਤ ਬਹੁਤ ਧੰਨਵਾਦ। ਅਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁਖਵਾਕ ਦੀ ਕਥਾ ਆਪ ਨੂੰ ਸਰਨ ਕਰੋਗੇ ਭਾਈ ਸਾਹਿਬ ਭਾਈ ਲਵਿੰਦਰ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਮਨ ਪੁਰਖ ਧਿਆਏ ਪਰਤਾਤਾ ਸੰਤ ਸਹਾਰ

ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ। ਦੁਰਤ ਨਿਵਾਰਨ ਸ਼ਬਦ ਸਰੇ ਗਾਵਹੇ, ਗੰਭੀਰ ਧੀਰ ਮਤ ਸਾਗਰ। ਜੋਗੀ ਜੰਗਮ ਧਿਆਨ ਤਰੇ ਗਾਵਹੇ, ਇੰਦਰਾਦ ਭਗਤ ਪ੍ਰਹਲਾਦ। ਆਤਮ ਰਸ ਜਿਨ ਜਾਣਿਓ ਕਬ ਕਲ, ਸੋ ਜਸ ਗਾਵੋ ਗੁਰੂ ਨਾਨਕ। ਰਾਜ ਜੋਗ ਜਿਨ ਮਾਣਿਓ ਹਰ ਕੀ ਵਡਿਆਈ।

the nursery. Mahalla pahla, ghar dooja.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕਰਤੀ। ਜਿਹੜੀ ਇਹਦੇ ਚ ਬਖਸ਼ਿਸ਼ ਹੈ ਨਾ, ਉਹਨੂੰ ਜ਼ੁਬਾਨ ਬਿਆਨ ਨਹੀਂ ਕਰ ਸਕਦੀ, ਏਡੀ ਵੱਡੀ ਬਖਸ਼ਿਸ਼। ਸਤਿਗੁਰ ਦੇ ਇਸ ਇਲਾਹੀ ਦਰਬਾਰ ਵਿੱਚ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਤਨਾਸਰੀ ਰਾਗ ਦੇ ਵਿੱਚ ਦੂਜੇ ਘਰ ਸੁਰਤਾਲ ਚ ਗਾਉਣ ਵਾਲਾ ਅੱਠਾਂ ਪਦਾਂ ਵਾਲਾ ਇਲਾਹੀ ਫੁਰਮਾਨ 685 ਅੰਕ ਦੇ ਉੱਤੇ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਦਾਨਿਸ਼ ਪਜੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਂ ਪੀਰ ਦਸਤਗੀਰ ਮੁਰਸ਼ਦੁਲ ਆਲਮੀਨ ਇਲਾਹੀ ਜੋਤ ਨਿਰੰਕਾਰ ਸਵਰੂਪ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਸੱਚੇ ਪਿਤਾ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ, ਜਿਸ ਦਾ ਪਾਠ ਆਪ ਜੀ ਨੇ ਸਰਵਣ। ਸਤਿਗੁਰੂ ਸਾਹਿਬ ਜੀ ਨੇ ਇਸ ਫੁਰਮਾਨ ਦੇ ਉੱਤੇ ਸੰਖੇਪ ਚ ਮੂਲ ਮੰਤਰ ਦਾ ਮੰਗਲਾਚਾਰ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਦੂਜਾ ਨਹੀਂ ਹੈਗਾ, ਇੱਕ ਦੀ ਵਿਚਾਰ ਰੱਖੀ, ਇੱਕ ਤੇ ਯਕੀਨ ਰੱਖੀ, ਸਭ ਨੂੰ ਇੱਕ ਦਾ ਸਮਝੀ, ਉਹ ਤੇਰੇ ਅੰਗ ਸੰਗ ਹੈ, ਉਹਦੇ ਤੋਂ ਬਿਨਾ ਕੋਈ ਕਿਸੇ ਦਾ ਆਸਰਾ ਨਾ ਤੱਕੀ ਵੀ ਮੇਰੇ ਕੋਲ ਅੰਗ ਸੰਗ ਸਹਾਇਤਾ ਕਰੇਗਾ, ਉਹ ਕਰੇਗਾ, ਉਹ ਪਰਮਤ ਪੁੱਤ ਹੈ, ਉਹ ਬੇਅੰਤ ਹੈ, ਉਹ ਸਦਾ ਰਹਿਣ ਵਾਲਾ ਹੈ। ਉਸ ਦੀ ਪ੍ਰਾਪਤੀ ਗੁਰੂ ਕਿਰਪਾ ਦੇ ਨਾਲ। ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਫੁਰਮਾਨ ਦੇ ਵਿੱਚ ਜੋ ਪੰਕਤੀ ਹੈ ਰਹਾਓ ਦੀ,

ਛੱਪੜੀ, ਥੋੜ੍ਹਾ ਪਾਣੀ, ਅਤੇ ਛੱਪੜੀ ਦੇ ਵਿੱਚ ਜਿਹੜਾ ਜਾਏਗਾ ਨਾ, ਉਹਦੇ ਪੈਰਾਂ ਨੂੰ ਚਿੱਕੜ ਲਾਜ਼ਮੀ ਲੱਗੇਗਾ। ਛੱਪੜੀ ਦੇ ਵਿੱਚੋਂ ਉੱਤੇ ਗੰਦ ਆਇਆ ਕਰਕੇ, ਜਿਸ 'ਤੇ ਪਾਣੀ ਲੱਗੇ ਗੰਦ ਲੱਗੇਗਾ ਲੱਗਿਆ। ਛੱਪੜੀ ਘਿਨਾਉਣ ਵਾਲਾ ਕਦੇ ਸਾਫ਼ ਨਹੀਂ ਹੋ ਸਕਦਾ। ਬਗਲਾ ਅਤੇ ਕਾਂ ਵਿੱਚ ਫਰਕ ਜੇ, ਇੱਕ ਕਪਟੀ ਮਨੁੱਖ ਨੇ ਇੱਕ ਨਾ ਨੇ ਜੋ ਸਹੀ ਸੇਧ ਨਹੀਂ ਦਿੰਦੇ ਉਹ ਗ੍ਰੰਥ ਪੜ੍ਹੇ। ਉਹ ਕਪਟੀ ਨਹੀਂ ਹੈਗੇ, ਪਰ ਉਹ ਜੋ ਕਤਨ ਦੱਸ ਰਹੇ ਆ ਉਹ ਤੈਨੂੰ ਸਹੀ ਰਸਤੇ ਨਹੀਂ ਜਾ ਸਕਦੇ। ਉਹਨਾਂ ਦੀਆਂ ਉਮਰਾਂ ਲੱਗ ਗਈਆਂ ਆਪਣਾ ਜੀਵਨ ਗਵਾ ਕੇ, ਪਰ ਉਹਨਾਂ ਨੇ ਕੁਛ ਪਾਇਆ। ਫਿਰ ਉਹਨਾਂ ਦੇ ਮਨ ਦਾ ਟਿਕਾ ਨਹੀਂ ਬਣਿਆ ਅਤੇ ਕੁਛ ਉਹਨਾਂ ਚੋਂ ਵੀ ਤ੍ਰਿਸ਼ਨਾ ਵਿਆਪਕੀ ਚ ਕਪਟੀ ਹੋ ਗਏ, ਕਪਟ ਕਮਾਉਣ ਲੱਗ ਪਏ। ਬਗਲਾ ਬਿਰਤੀ ਜਿਹੜੀ ਹੈ ਨਾ, ਹਮੇਸ਼ਾ ਕਪਟੀ ਹੈ। ਇਸ ਵਾਸਤੇ ਸਾਹਿਬ ਜੀ ਕਹਿੰਦੇ, ਵੇਖੀ ਕਪਟ ਨਾ ਕਰੀ, ਬਗਲਾ ਨਾ ਬਣੀ। ਤੇਰੀ ਇਸ ਜਨਮ ਨੇ ਪਵਿੱਤਰ ਨਹੀਂ ਹੋਣਾ ਬਗਲਾ ਬਿਰਤੀ। ਫਿਰ ਤੇਰਾ ਇੱਕ ਕਪਟ ਜਿਹੜਾ ਯਾਰ ਵੀ ਹੋਣਾ, ਇਹ ਵੀ ਨਹੀਂ ਕਿ ਯਾਰ ਨਹੀਂ ਹੋ ਸਕਦਾ। ਇੱਕ ਦਿਨ ਇਹੋ ਜਿਹਾ ਆਉਣਾ ਹੈ ਤੇ ਤੇਰਾ ਕਪਟ ਜਿਹੜਾ ਉਹ ਯਾਰ ਹੋ ਜਾਣਾ। ਜਿਹੜਾ ਤੂੰ ਭਰਮਾਇਆ ਹੋਇਆ ਸੀਗਾ, ਫਿਰ ਉਹ ਭਰਮ ਟੁੱਟ ਜਾਣਾ। ਲੋਕਾਂ ਕਹਿਣਾ ਤੇ ਕਪਟੀ ਨਿਕਲਿਆ, ਬਗਲਾ ਨਿਕਲਿਆ। ਬਾਬੇ ਫਰੀਦ ਦਾ ਇੱਕ ਸ਼ਲੋਕ ਹੈ, ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ, ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ। ਅਸੀਂ ਕਈ ਵਾਰੀ ਇਹਨੂੰ ਨਾ ਮੌਤ ਦਾ ਸਲੋਕ ਸਮਝ ਲੈਂਦੇ, ਨਹੀਂ ਇਹ ਸਾਡੇ ਧਰਮ ਚ ਮੌਤ ਤਾਂ ਨਹੀਂ। ਪਹਿਲੀ ਗੱਲ ਤਾਂ ਸਿੱਖੀ ਚ ਮੌਤ ਦਾ ਕੰਸੈਪਟ ਹੀ ਮੌਜੂਦ ਨਹੀਂ ਹੈਗਾ। ਦੂਜੀ ਗੱਲ ਇਹ ਆ ਕਿ ਮੌਤ ਦਾ, ਮਰਗ ਦਾ ਕੋਈ ਸ਼ਬਦ ਨਹੀਂ ਹੈਗਾ। ਵੈਰਾਗ ਦੇ, ਸਹਿਜ ਅਵਸਥਾ ਦੇ ਉਪਦੇਸ਼ ਕਰਨ ਵਾਲੇ ਫੁਰਮਾਨ ਸਤਿਗੁਰ ਸਾਹਿਬ ਦਿੱਤੇ ਆ। ਸਿੱਖ ਧਰਮ ਨੇ ਮੌਤ ਦੇ ਕੰਸੈਪਟ ਨੂੰ ਮਨਜ਼ੂਰ ਨਹੀਂ ਕੀਤਾ। ਹੁਣ ਬਾਬਾ ਫਰੀਦ ਫੁਰਮਾ ਰਹੇ ਨੇ ਕਿ ਕੇਲਾਂ ਕੌਣ ਕਰ ਰਿਹਾ ਸੀ, ਬਗਲਾ, ਤੇ ਬਾਜ ਕਿਹਨੂੰ ਪਏ ਨੇ, ਹੰਜ ਨੂੰ। ਹੰਜ ਕੀ ਹੈ, ਹੰਸ। ਫਿਰ ਬਾਜ ਤਾਂ ਬਗਲੇ ਨੂੰ ਪੈਣੇ ਚਾਹੀਦੇ ਸੀ, ਹੰਸ ਨੂੰ ਕਿਉਂ ਪੈ ਗਏ। ਤੇ ਹੰਜ ਦਾ ਅਰਥ ਕਚਾ ਚਿੱਤ ਵੀ ਕਿਸੇ ਕੋਸ਼ ਨੂੰ ਕੱਢ ਲਓ, ਕਿਸੇ ਦਾ ਲਿਖਿਆ ਹੋਇਆ, ਤੁਹਾਨੂੰ ਕਦੀ ਵੀ ਹੰਜ ਦਾ ਅਰਥ ਬਗਲਾ ਨਹੀਂ ਮਿਲੇਗਾ। ਅਸਲ ਵਿੱਚ ਸਾਡੀ ਬਿਰਤੀ ਦੀ ਗੱਲ ਸੀਗੀ ਕਿ ਅਸੀਂ ਕੱਪੜੇ ਚਿੱਟੇ ਜਾਂ ਭਗਵੇ ਪਾਲੇ ਧਰਮ ਦਾ ਲਿਬਾਸ ਬਣਾਇਆ ਸੀ। ਜਿਵੇਂ ਬਗਲਾ ਚਿੱਟਾ ਹੈ ਨਾ, ਤੇ ਉਹ ਛੱਪੜੀ ਦੇ ਕਿਨਾਰੇ ਤੇ ਖੜੋਏਗਾ, ਐਂ ਟਿਕਿਆ ਹੋਏਗਾ। ਲੇਕਿਨ ਟਿਕਿਆ ਕਿੰਨਾ ਕਿ ਧਿਆਨ ਥੱਲੇ ਨੂੰ, ਜਦੋਂ ਊਂਗ ਆਇਆ ਉਦੋਂ ਹੀ ਚਪਟ ਮਾਰ ਦੇਣੀ। ਲੇਕਿਨ ਉਹਨੂੰ ਪਤਾ ਨਹੀਂ ਕਿ ਉੱਤੇ ਬਾਜ ਵੀ ਫਿਰਦਾ ਹੈ। ਜਦੋਂ ਬਾਜ ਆਉਂਦਾ ਹੈ ਤੇ ਉਹ ਆਪਣੇ ਪੰਜਿਆਂ ਹੀ ਚਪਟ ਮਾਰਦਾ ਹੈ, ਉਹ ਸਣੇ ਮੱਛੀ ਚੱਕ ਕੇ ਤਾਂ ਲੈ ਜਾਂਦਾ। ਕਪਟੀ ਮਨੁੱਖ ਕਪਟ ਕਰਦਾ ਵੀ ਮੈਂ ਕਿਸੇ ਨੂੰ ਭਟਕਾ ਰਿਹਾ ਵਾਂ, ਵੀ ਸ਼ਾਇਦ ਮੈਂ ਕਾਮਯਾਬ ਹੋ ਰਿਹਾ,
ਸਾਹਿਬ ਜੀ ਕਹਿੰਦੇ ਨੇ ਜਿਹੜੀਆਂ ਤੂੰ ਕੇਲਾ ਕਰ ਰਿਹਾ ਨਾ, ਤੂੰ ਦਿਖਾਵਾ ਕਰ ਰਿਹਾ। ਜਦੋਂ ਉਹ ਵਾਹਿਗੁਰੂ ਦੇ ਵਾਜ ਪਏ, ਇਹ ਦੁਨੀਆਂ ਦੀਆਂ ਕੇਲਾ ਵਿਸਰ ਜਾਣੀਆਂ। ਅੱਜ ਬਹੁਤ ਕੁਛ ਯਾਦ ਹੋ ਰਿਹਾ ਹੈ, ਜਿਹੜੇ ਉੱਤੋਂ ਬੜੀਆਂ ਦਾੜੀਆਂ ਚੋਪੜੀਆਂ ਹੋਈਆਂ ਸੀ, ਉਹ ਸਰੋਵਰ ਚ ਆ ਕੇ ਟਿਕ ਨਹੀਂ ਸਕਦੇ, ਵਾਹਿਗੁਰੂ ਬਹਾਨਾ ਬਣਾ ਦਿੰਦਾ। ਉਹ ਜਿਹੜਾ ਅੰਮ੍ਰਿਤ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਥੇ ਤੱਕ ਪਹੁੰਚ ਗਏ ਤੇ ਲੋਕ ਕੀ ਕਹਿੰਦੇ ਸੀ, ਟੀਵੀ ਤੇ ਵੇਖਦੇ ਸੀ ਵੀ ਇਹਦਾ ਕੀਰਤਨ ਸੁਣਦੇ ਬੜਾ। ਤਾਂ ਸਾਹਿਬ ਜੀ ਨੇ ਭਾਂਡਾ ਯਾਰ ਕਰਤਾ, ਕਹਿੰਦੇ ਇਉਂ ਆਪਣੇ ਵੱਲ ਵੀ ਸੋਚ ਲਾ, ਤੂੰ ਨਾ ਇਹ ਕਰ, ਉਹਦੇ ਬਾਜ ਪੈ ਜਾਣੇ, ਇਹ ਕੇਲਾਂ ਯਾਰ ਹੋ ਜਾਣੀਆਂ ਨੇ। ਜਿਹੜੀਆਂ ਹੰਸ ਦੀਆਂ ਕੇਲਾਂ ਨਾ, ਉਹ ਕਦੀ ਨਹੀਂ ਵਿਸਰਦੀ। ਝਿਮ ਝਿਮ ਵਰਸੇ ਅੰਮ੍ਰਿਤ ਧਾਰਾ,

0: ਯੋਗ ਹੰਸ ਤੇ ਇਲਾਹੀ ਆਨੰਦ ਮਾਣਦਾ, ਹੰਸ ਤੇ ਉਹਦੇ ਇਲਾਹੀ ਕੌਤਕ ਤੱਕਦਾ, ਹੰਸ ਨੂੰ ਕੇਲਾ ਨਹੀਂ ਵਿਸਰਦੀ, ਕੇਲਾ ਬਗਲੇ ਨੂੰ ਵਿਸਰਦਾ, ਤੇ ਬਗਲਾ ਜਿਹੜਾ ਹੈ ਉਹ ਹੰਸ ਮਾਨ ਸਰੋਵਰ ਤੇ ਰਹਿ ਨਹੀਂ ਸਕਦਾ ਹੈਗਾ। ਇਸ ਵਾਸਤੇ ਵੇਖੀ ਕਿਤੇ ਬਗਲਾ ਜਿਹੜਾ ਹੈ ਉਹ ਚੁਗਲੀ ਕਰਦਾ ਹੈ, ਉਹ ਨਿੰਦਿਆ ਕਰਦਾ ਹੈ। ਸਾਹਿਬ ਜੀ ਕਹਿੰਦੇ ਮੈਂ ਧੁਰੋਂ ਲਿਖਿਆ, ਤੁਰ ਹਰ ਪ੍ਰਭ ਲਿਖਿਆ ਸੋ ਮਿਟਣਾ ਨਾ ਜਾਏ। ਨੇ ਮੈਂ ਸੰਸਾਰ ਸਾਜਿਆ ਹੈ ਤੇ ਧੁਰੋਂ ਲਿਖਿਆ ਹੈ ਤੇ ਮੇਰੀ ਲਿਖੀ ਹੋਈ ਇਸ ਗੱਲ ਨੂੰ ਕੋਈ ਮੇਟ ਨਹੀਂ ਸਕਦਾ। ਕੀ ਲਿਖਿਆ ਸਤਿਗੁਰ ਜੀ? ਚੁਗਲ ਨਿੰਦਕ ਭੁੱਖੇ ਰਲ ਮੋਏ, ਇਹਨਾਂ ਹੱਥ ਨਾ ਕਿੱਥਾ ਉਪਾਏ। ਜੇ ਚੁਗਲੀਆਂ ਕਰਨ ਵਾਲਾ ਹੋਇਆ, ਨਿੰਦਿਆ ਕਰਨ ਵਾਲਾ, ਭੁੱਖਾ ਮਰ ਜਾਏਗਾ, ਤੇਰੀ ਕਿਤੇ ਕਾਮਯਾਬੀ ਨਹੀਂ ਹੋਣੀ। ਬਾਹਰ ਪਖੰਡ ਸਭ ਕਰਮ ਕਰੇ, ਮਨ ਹਿਰਦੇ ਕਪਟ ਕਮਾਏ। ਬਾਹਰ ਮੇਰਾ ਚਿੱਟਾ ਚੋਲਾ, ਬਾਹਰ ਮੇਰੀਆਂ ਗੱਲਾਂ ਬਹੁਤ ਚੰਗੀਆਂ, ਮੇਰੇ ਹਿਰਦੇ ਚ ਮਨ ਦੇ ਨੰਨੇ ਨੂੰ ਸਿਹਾਰੀਏ, ਮੇਰੇ ਹਿਰਦੇ ਚ ਕਪਟ ਵੀ ਠੱਗੀ ਕਿਵੇਂ ਮਾਰ। ਸਾਹਿਬ ਜੀ ਕਹਿੰਦੇ ਫਿਰ ਚੱਕੜ ਫਿਰ ਦਾਗ ਤਾਂ ਲੱਗੇ, ਫਿਰ ਨੀ ਕੋਈ।
1: ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ। ਇਹ ਸਰੀਰ ਦੇ ਵਿੱਚ ਜੋ ਬੀਜਿਆ ਹੈ ਅੰਤ ਨੂੰ ਤੇਰੇ ਅੱਗੇ ਆਉਣਾ ਹੈ, ਤੈਨੂੰ ਲੇਖਾ ਦੇਣਾ ਪੈਣਾ। ਬਗਲਾ ਸਰੋਵਰ ਤੇ ਨਹੀਂ ਰਹਿ ਸਕਦਾ। ਇੱਕ ਦਿਨ ਸਾਂਝੀ ਕੀਤੀ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਕੋਲੇ ਭਗਵੇਂ ਕੱਪੜੇ ਵਾਲਾ ਆਇਆ ਸੀ, ਧਰਮੀ ਬਣ ਕੇ ਆਇਆ ਸੀ। ਮਹਾਰਾਜ ਇਹੋ ਜਿਹੇ ਤੁਸੀਂ ਉਹੋ ਜਿਹਾ ਮੈਂ, ਕਹਿਣ ਲੱਗੇ ਧੰਨ ਭਾਗ। ਕੋਲ ਬਿਠਾਇਆ, ਆਦਰ ਕੀਤਾ ਬੜਾ, ਆਓ ਭਈ ਆਪਣੇ ਆਪ ਨੂੰ ਤਤਵੇਤਾ ਮਹਾਂਪੁਰਸ਼। ਹੰਸ ਕਹਿੰਦਾ ਹੁਣ ਬਗਲਾ ਜਿਹੜਾ ਹੈ ਨਾ ਉਹ ਮਾਨ ਸਰੋਵਰ ਤੇ ਨਹੀਂ ਰਹਿ ਸਕਦਾ। ਸਤਿਗੁਰ ਸਾਹਿਬ ਜੀ ਨੇ ਸੌਣ ਦਾ ਬਹਾਨਾ ਜਿਹਾ ਬਣਾ ਕੇ ਹੱਥੋਂ ਸਿਮਰਨਾ ਛੱਡਤਾ। ਬਗਲੇ ਦਾ ਕੰਮ ਕੀ ਹੈ? ਜਦੋਂ ਪੂੰ ਆਇਆ ਉਦੋਂ ਝਟੋਂ ਹੀ ਦਾਲ ਲੱਗਾ ਲਾ ਲੈਣਾ। ਉਹਨੇ ਵੇਖਿਆ ਧੰਨ ਗੁਰੂ ਅਮਰਦਾਸ ਸੌ ਗਏ ਆ, ਉਹਨੇ ਦਬ ਦਬ ਸਿਮਰਨਾ ਚੱਕਿਆ, ਧੋਤੀ ਜੇ ਲੜਨਾ ਟੰਗਿਆ, ਚੰਗਾ ਮਹਾਰਾਜ ਚੱਲਦੇ ਉੱਠ ਲੱਗੇ ਤੇ ਪੈਰ ਧੋਤੀ ਦੇ ਉੱਤੇ ਆ ਗਿਆ, ਲੜ ਖੁੱਲ ਗਿਆ, ਸਿਮਰਨਾ ਡਿੱਗ ਪਿਆ, ਖੜਖੜ ਹੋਈ। ਤੇ ਧੰਨ ਗੁਰੂ ਅਮਰਦਾਸ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀ ਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਦੇਂਦੀ ਅੰਗ। ਸਾਹਿਬ ਜੀ ਕਹਿੰਦੇ ਵੇਖੀ ਇੱਕ ਕੰਮ ਨਾ ਕਰੀ, ਹੰਸ ਗੁਰ ਸਾਗਰ ਰਤਨੀ ਭਰ ਭੂਰੇ, ਗੁਰ ਇਲਾਹੀ ਸਾਗਰ, ਗੁਰੂ ਇਲਾਹੀ ਸਮੁੰਦਰ, ਇਲਾਹੀ ਰਤਨਾਂ ਦਾ ਭਰਿਆ ਹੋਇਆ ਤੇ ਗੁਰੂ ਸਰੋਵਰ ਦੇ ਉੱਤੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਗੁਰੂ ਸਾਗਰ ਦੇ ਵਿੱਚ, ਗੁਰੂ ਮਾਨ ਸਰੋਵਰ ਦੇ ਵਿੱਚ ਅੰਮ੍ਰਿਤ ਰੂਪੀ ਨਾਮ ਪਿਆ। ਸੰਤ ਜਿਹੜੇ ਆ ਚੁਗਦੇ ਆ ਉਹ ਤੋਂ ਦੂਰ ਨਹੀਂ ਜਾਂਦੇ, ਉਹ ਕਹਿੰਦੇ ਮਾਨ ਸਰੋਵਰ ਨਹੀਂ ਛੱਡਿਆ ਜਾ ਸਕਦਾ, ਗੁਰਸਾਗਰ ਨਹੀਂ ਛੱਡਿਆ ਜਾ ਸਕਦਾ। ਉੱਥੇ ਹੀਰੇ ਮੋਤੀ ਜਿਹੜਾ ਹੰਸਾ ਦਾ ਖਾਣਾ ਉਹ ਹੀ ਹੈ, ਉੱਥੇ ਡੱਡੀਆਂ ਮੱਛੀਆਂ ਨਹੀਂ ਹੈ। ਮਾਨ ਸਾਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮ ਸਾਲਾ ਚੱਲ ਆਹੀ। ਇਹਦੇ ਮਾਨ ਸਰੋਵਰ ਤੇ ਹੰਸ ਹੋਣਗੇ, ਪਰ ਗੁਰਸਾਗਰ ਮਾਨ ਸਰੋਵਰ ਦੇ ਉੱਤੇ ਪਰਮ ਹੰਸ, ਵੱਡ ਹੰਸ ਦੇ ਇਹ ਪਰਮ ਹੰਸ ਨੇ। ਹੁਣ ਹੰਸਾਂ ਦਾ ਕੰਮ ਕੀ ਹੁੰਦਾ? ਸਤਿਗੁਰ ਨੇ ਇਲਾਹੀ ਬਾਣੀ ਚ ਬਖਸ਼ਿਆ, ਜੀਵਨ ਮੁਕਤ। ਉਹ ਮਰਨ ਮੁਕਤ ਨਹੀਂ ਗੇ, ਜਿਉਂਦੇ ਜੀ ਮੁਕਤ ਨੇ। ਜੀਵਨ ਮੁਕਤ ਜਗਦੀਸ਼ ਜਪ, ਉਹ ਜਾਂ ਜਗਤ ਦਾ ਈਸ਼ੇ ਉਹਨੂੰ ਜਪਦੇ ਵਾਹਿਗੁਰੂ ਵਾਹਿਗੁਰੂ। ਅਰਿਜ ਧਾਰ ਪ੍ਰਤੀਤ, ਉਹਨਾਂ ਦੇ ਹਿਰਦੇ ਚ ਭਰੋਸਾ ਹੈ, ਪ੍ਰਤੀਤ। ਜੀ ਦਇਆ ਮਇਆ, ਉਹ ਸਾਰਿਆਂ ਨੂੰ ਰੱਬ ਦੇ ਜੀ ਸਮਝਦੇ ਆ, ਕੋਈ ਜੀ ਨੂੰ ਮਾਰਦੇ ਨਹੀਂ। ਜੀ ਦਇਆ ਮਇਆ ਸਰਬਤ ਰਮਣੰਗ, ਉਹ ਕਿਸੇ ਨਾਲ ਭਿੰਨ ਭਾਵ ਨਹੀਂ ਕਰਦੇ, ਕਿਉਂਕਿ ਗੁਰਸਾਗਰ ਤੇ ਸਾਰੇ ਗੁਰੂ ਕੇ ਸਿੱਖ ਨੇ, ਉਹ ਰੱਬ ਦੇ ਪਿਆਰੇ ਆ, ਉਹ ਕਿਸੇ ਨੇ ਈਰਖਾ ਕਰਦੇ ਹੀ ਨਹੀਂ, ਰੱਬ ਦੇ ਪਿਆਰੇ ਆ। ਪਰਮ ਹੰਸ ਰੀਤ, ਇਹ ਹੰਸਾਂ ਦੀ ਰੀਤ, ਉਹ ਪਰਮ ਹੰਸ ਜਿਹੜੇ ਆ ਉਹਨਾਂ ਦੀ ਰੀਤ। ਇਹ ਤੇ ਬਗਲਾ ਹੀ ਹੈ, ਉਚਾਰੀਆਂ ਮੈਂ ਕਰਦਾ ਇਹਦੇ। ਗੁਰ ਸਾਗਰ ਗੁਰੂ ਸਰੋਵਰ ਦੇ ਉੱਤੇ, ਗੁਰ ਬੇ ਅਥਾਹ ਸਮੁੰਦਰ ਦੇ ਉੱਤੇ, ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਉੱਥੇ ਚੁਗਣ ਵਾਲੇ ਸੰਤ ਨੇ, ਉਹਦੇ ਅੰਮ੍ਰਿਤ ਨਾਮ ਜੁੜੇ ਹੋਏ, ਉਹਦੀ ਸਿੱਖੀ ਅੰਮ੍ਰਿਤ। ਉਹਨਾਂ ਨੂੰ ਕੋਈ ਆਖੇ ਕਿ ਮੈਂ ਗੁਰਸਾਗਰ ਨੂੰ ਦੂਰ ਕਰਦਿਆਂ, ਕਹਿੰਦੇ ਸਜਣਾ ਨਹੀਂ ਹੋ ਸਕਦਾ। ਹਮੇ ਨਕਸ਼ ਪਾ ਆਪ ਆਪਣਾ ਬਣਾਏ,

ਪਾਲਿਆ, ਕਾਵਾਂ ਨੂੰ ਵੀ ਹੰਸ ਬਣਾ ਦਿੱਤਾ। ਔਰ ਪਤਾ ਨਹੀਂ ਕਿਸੇ ਨੇ ਕਿਤੇ ਮਾਝੇ ਦਾ ਇਤਿਹਾਸ ਪੜੋਗੇ, ਬਹੁਤ ਸਿੱਖੀ ਮਾਝੇ ਚ ਪੈਦਾ ਹੋਈ, ਪਰ ਜਿਹੜੀ ਪੈਦਾ ਹੋਈ ਹੈ ਨਾ, ਜਿਹੜੇ ਮਹਾਨ ਗੁਰੂ ਕਿਸੇ ਕਾਰਨਾਮੇ ਕਰਕੇ, ਉਹ ਸਾਰੇ ਪਹਿਲਾਂ ਚੋਰ ਡਾਕੂ ਸੀ। ਸਤਿਗੁਰ ਨੇ ਉਹਨਾਂ ਨੂੰ ਚੋਰਾਂ ਡਾਕੂਆਂ ਨੂੰ ਮਹਾਨ ਗੁਰੂ ਕੇ ਸਿੱਖ ਬਣਾ ਦਿੱਤੇ, ਜਿਨ੍ਹਾਂ ਨੇ ਸਿੱਖੀ ਦੀ ਕਾਇਰ ਸ਼ਹਾਦਤਾਂ ਪਾ ਦਿੱਤੀਆਂ। ਸਾਹਿਬ ਜੀ ਨੇ ਕਾਵਾਂ ਨੂੰ ਹੰਸ ਕਰ ਦਿੱਤੇ, ਪਰ ਇੱਥੇ ਆਖੇ ਕਿ ਦੁਨਿਆਵੀ ਬਿਰਤੀ ਵਾਲਾ ਪਹੁੰਚੇ ਨਹੀਂ। ਭਵਜਲ ਅੰਦਰ ਮਾਨ ਸਾਰ ਸੱਤ ਸਮੁੰਦੀ ਗਹਿਰ ਗੰਭੀਰਾ, ਕਹਿੰਦੇ ਉਹ ਗੁਰ ਸਾਗਰ ਹੈ ਕਿੱਥੇ ਆ? ਇਸ ਸੰਸਾਰ ਦੇ ਵਿੱਚ। ਪਰ ਕਹਿੰਦੇ ਕਿੰਨਾ ਕੁ ਡੂੰਘਾ ਹੈ? ਕਹਿੰਦੇ ਸੱਤ ਸਮੁੰਦਰ ਇੰਨਾ ਡੂੰਘਾ ਨਹੀਂ ਜਿੰਨਾ ਗੁਰੂ ਕਾ ਸਮੁੰਦਰ ਡੂੰਘਾ, ਮਾਨਸਰ ਡੂੰਘਾ ਹੈ। ਭਵਜਲ ਅੰਦਰ ਮਾਨ ਸਾਰ ਸੱਤ ਸਮੁੰਦੀ ਗਹਿਰ ਗੰਭੀਰਾ, ਨਾ ਪੱਤਰ ਨਾ ਪਾਤਨੀ ਵੰਜੀ ਹਾਥ ਨਾ ਧੀਰ ਕਤੇਰਾ। ਕੋਈ ਦੁਨੀਆਂ ਦਾ ਕਿੱਡਾ ਸਿਆਣਾ ਹੋਵੇ, ਕੋਈ ਆਖੇ ਮੈਂ ਇਹ ਕਰ ਦਿੰਦਾ ਵਾਂ, ਮੈਂ ਦੁਨੀਆਂ ਦੇ ਯਤਨ ਨਾਲ ਇਹ ਕਰ ਦਿਆਂਗਾ। ਸਾਹਿਬ ਜੀ ਕਹਿੰਦੇ ਉਸ ਆਤਮਿਕ ਅਵਸਥਾ ਦੇ ਵਿੱਚ ਜਿੱਥੇ ਜਾ ਕੇ ਭਿੰਨ ਭਾਵ ਮਿਟ ਜਾਵੇ, ਜਿੱਥੇ ਜਾ ਕੇ ਕੇਵਲ ਉਹਦੇ ਨਾਲ ਜੁੜ ਜਾਵੇ, ਕਹਿ ਦੁਨੀਆਂ ਦੀ ਕੋਈ ਤਾਕਤ ਨਹੀਂ ਪਹੁੰਚ ਸਕਦੀ। ਕੇਵਲ ਤੇ ਕੇਵਲ ਗੁਰੂ ਕਿਰਪਾ ਨਾਲ ਉਹ ਗੁਰਸਾਗਰ ਹੈ, ਉਹ ਗੁਰੂ ਕੋਲੇ ਆਇਆ। ਕੇਵਲ ਤੇ ਕੇਵਲ

ਕੀੜਾ ਕੋਈ ਇਹੋ ਜਿਹੀ ਬੇੜੀ ਨਹੀਂ ਬਣੀ, ਕੋਈ ਜਹਾਜ਼ ਨਹੀਂ ਬਣਿਆ, ਇਹੋ ਜਿਹਾ ਦੁਨੀਆਂ ਦੀ ਕੋਈ ਤਾਕਤ ਨਹੀਂ ਬਣੀ ਉੱਥੇ ਪਹੁੰਚ ਕੇ। ਡਾਕਟਰ ਕਿੰਨਾ ਆਪਰੇਸ਼ਨ ਕਰ ਲੈਣ, ਅੰਦਰੋਂ ਵਾਹਿਗੁਰੂ ਲੱਭ ਸਕਦਾ ਨਹੀਂ। ਤੇ ਸਾਹਿਬ ਜੀ ਨੇ ਫਰਮਾਇਆ, ਕਹਿੰਦੇ ਇਸੇ ਸਰੀਰ ਦੇ ਅੰਦਰ ਘੱਟ ਘੱਟ ਮੇਂ ਹਰ ਜੂ ਵਸੇ, ਸੰਤਨ ਕਹਿਓ ਪੁਕਾਰ, ਬਲਹਾਰੀ ਕੁਦਰਤ ਵਸਿਆ, ਸਭਨੀ ਘਟੀ ਸੌ ਵਸੇ, ਸਹਿਬਣ ਘੱਟ ਨਾ ਹੋਏ। ਲੇਕਿਨ ਦੁਨੀਆ ਭਰ ਦੀ ਸਾਇੰਸ ਲੱਗ ਜਾਵੇ, ਅਸੀਂ ਕਹਿੰਦੇ ਜੀ ਸਾਇੰਸ ਨੇ ਆ ਗੱਲ ਸਿੱਧ ਕਰਤੀ, ਫਿਰ ਸਾਇੰਸ ਤੇ ਸਿੱਖ ਹੋਏ ਗੁਰੂ ਕੇ ਸਿੱਖ ਤੇ ਨਾ ਹੋਏ। ਨਾ ਬੇੜੀ ਨਾ ਤੁੱਲੜਾ, ਵੰਜੀ ਹੱਥ ਨਾ ਧੀਰਕ ਤੇਰਾ, ਕੋਈ ਇਹ ਨਹੀਂ ਹੋਰ ਕੋਈ ਨਾ ਅੱਪੜੇ, ਹੰਸ ਚਗੰਦੇ ਮੋਤੀ ਹੀਰਾ। ਨਹੀਂ ਉੱਥੇ ਕੋਈ ਹੋਰ ਨਹੀਂ ਅੱਪੜ ਸਕਦਾ ਜਿਹੜਾ ਗੁਰੂ ਕੋਲ ਆਇਆ ਹੈ, ਗੁਰੂ ਕਾ ਸਿੱਖ ਹੋ ਗਿਆ, ਗੁਰੂ ਕਾ ਸਿੱਖ ਨਿਰਮਲ ਵਿਰਤੀ ਹੋ ਗਈ, ਹੰਸ ਹੋ ਗਿਆ। ਕਹਿੰਦੇ ਉਹਨੂੰ ਫਿਰ ਗੁਰੂ ਉੱਥੇ ਪਹੁੰਚਾਉਂਦਾ ਹੈ, ਉਹ ਫਿਰ ਗੁਰੂ ਦੇ ਕੋਲੇ ਹੀਰੇ ਮੋਤੀ ਚੁੱਕਦਾ ਹੈ। ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭਾਵੈ। ਜਦੋਂ ਉਹ ਨਾਮ ਰਸ ਦਾ ਚੋਗ ਚੁੱਕਦਾ ਨਾ, ਉਦੋਂ ਉਹ ਸਵਾਏ ਗੁਰੂ ਬਹੁਤ ਚੰਗਾ ਉਹਨੂੰ ਭਾ ਜਾਂਦਾ, ਉਹ ਵਾਹਿਗੁਰੂ ਦੇ ਮਨ ਨੂੰ ਲੱਗ ਗਿਆ। ਕਹਿੰਦੇ ਫਿਰ ਉਸ ਗੁਰੂ ਸਾਗਰ ਦੇ ਵਿੱਚ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਗੁਰੂ ਸਾਗਰ ਚ ਪ੍ਰਾਣਾ ਦਾ ਪਤੀ ਕੌਣ ਹੈ? ਵਾਹਿਗੁਰੂ। ਫਿਰ ਗੁਰੂ ਸਾਗਰ ਤੇ ਆਉਣ ਵਾਲਾ ਪ੍ਰਾਣਪਤੀ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਹੈ। ਦੂਤ ਪੂਤ ਕੇ ਦਵਈਆ ਰੋਗ ਸੋਕ ਕੇ ਮਿਟਈਆ ਕਿਦੋ ਮਾਨੀ ਮਾਣ ਮਾਣ ਹੋ। ਤੂੰ ਉਹ ਜਿਹੜਾ ਹੈ ਪ੍ਰਾਣਾ ਦਾ ਪਤੀ ਹੈ, ਤੂੰ ਸਭ ਕੁਛ ਦੇਣ ਵਾਲਾ ਹੈ। ਕਹਿੰਦੇ ਉਹ ਗੁਰੂ ਸਾਗਰ ਚ ਪ੍ਰਾਪਤ, ਉਹਦੀ ਪ੍ਰਾਪਤੀ ਉਹਦੇ ਨਾਲ ਇੱਕ ਹੋਣਾ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭੈ ਨਿਰੰਕਾਰੀ। ਤੇ ਜਿਹੜੇ ਗੁਰੂ ਸੋਵਰ ਦੇ ਵਿੱਚ ਏਡੀ ਪ੍ਰਾਪਤੀ ਹੁੰਦੀ ਹੈ, ਇੱਥੇ ਇੱਕ ਇੱਕ ਚਰਨ ਜਿਹੜਾ ਹੈ ਨਾ, ਉਹ ਵਿਚਾਰ ਵਿਚਾਰ ਕੇ ਰੱਖਣਾ ਪੈਂਦਾ ਵੀ ਇਹ ਨਹੀਂ ਹੋਵੇ ਸਿੱਖ ਤੇ ਨੱਚਣ ਵੀ ਲੱਭ ਪਵੇ, ਫਿਰ ਸਿੱਖ ਨਹੀਂ ਹੈਗਾ। ਹੋਵੇ ਸਿੱਖ ਤੇ ਠੇਕੇ ਤੇ ਜਾ ਕੇ ਖੜ ਜਾਵੇ, ਫਿਰ ਸਿੱਖ ਨਹੀਂ ਹੋ ਸਕਦਾ। ਹੋਵੇ ਸਿੱਖ ਤੇ ਤੇਰੇ ਫਰਿੱਜ ਚ ਕੁਛ ਹੋਰ ਹੀ ਪਿਆ ਹੋਵੇ, ਫਿਰ ਤੂੰ ਸਿੱਖ ਨਹੀਂ ਹੋ ਸਕਦਾ। ਹੋਵੇ ਸਿੱਖ ਤੇ ਹੋਰ ਹੀ ਕਰਮ ਕਾਂਡ ਕਰੀ ਜਾਵੇ, ਕੁੰਭ ਤੇ ਨਹਾਈ ਜਾਵੇ, ਫਿਰ ਤੂੰ ਸਿੱਖ ਨਹੀਂ ਹੈਗਾ। ਇੱਕ ਇੱਕ ਕਦਮ ਦਾਰ ਮਜ਼ਬੇ ਕੈਰ ਪ੍ਰਸਤੀ ਨਾ ਕੁਨੰਦ। ਇਹਦੇ ਇਸ ਗੁਰੂ ਦੇ ਦਰ ਦੇ ਉੱਤੇ ਕੁਛ ਗੈਰ ਪ੍ਰਸਤੀ ਨਹੀਂ ਹੈਗੀ। ਸਰ ਤਾਂ ਬਾ ਕਦਮ ਬਾ ਸਰ ਬਾ ਕਦਮ ਬਾ ਹੋਸ਼। ਕਹਿੰਦੇ ਇੱਥੇ ਇੱਕ ਇੱਕ ਕਦਮ ਪੁੱਟਿਆ ਜਾਂਦਾ ਤੇ ਹੋਸ਼ ਨਾ ਕਹਿਣਾ, ਮਸਤੀ ਨਾ ਕੁਨੰਦ। ਇੱਥੇ ਮਸਤੀ ਨਹੀਂ ਮਾਰੀ ਜਾਂਦੀ, ਕਈ ਕਹਿਣਗੇ ਉਹ ਮਸਤੀ ਚ ਆ ਕੇ ਨੱਚਣ ਲੱਗ ਪਿਆ, ਇੱਥੇ ਮਸਤੀ ਨਹੀਂ ਮਾਰੀ ਜਾਂਦੀ। ਇੱਥੇ ਇੱਕ ਇੱਕ ਕਦਮ ਜਿਹੜਾ ਹੈ ਉਹ ਵਿਚਾਰ ਵਿਚਾਰ ਕੇ ਗੁਰੂ ਦੇ ਆਸ਼ੇ ਅਨੁਸਾਰ ਰੱਖੇ ਹਨ। ਉਹਨੇ ਫਿਰ ਦੁਬਿਧਾ ਛੋੜ ਦਿੱਤੀ ਹੈ ਵੀ ਜਿੱਥੇ ਗਏ ਉਹ ਜਿਹਾ ਪ੍ਰਭਾਵ ਕਰ ਲਿਆ, ਨਹੀਂ ਉਹ ਕਿਤੇ ਵੀ ਜਾਏ। ਉਹ ਹੁਣ ਗੁਰੂ ਨੂੰ ਉਹਨੂੰ ਆਖੇ ਤੋੜ ਦੇ, ਕਹਿੰਦੇ ਨਹੀਂ ਹੋ ਸਕਦਾ, ਉਹ ਜਿੱਥੇ ਜਾਂਦਾ ਆਵੇ ਉਹ ਉੱਥੇ ਆਪਣੇ ਗੁਰੂ ਦੇ ਹੁਕਮ 'ਚ ਰਹਿੰਦਾ। ਦੁਬਿਧਾ ਛੋੜ ਭੈ ਨਿਰੰਕਾਰੀ, ਉਹ ਅਕਾਲ ਪੁਰਖ ਦੇ ਹੋ ਗਏ। ਮੁਕਤ ਪਦਾਰਥ ਹਰ ਰਸ ਚਾਖੇ, ਉਹ ਮੁਕਤ ਹੋ ਗਿਆ ਬੰਧਨਾਂ ਤੋਂ। ਇੱਕ ਸਤਿਗੁਰ ਸਾਹਿਬ ਦਾ ਬਚਨ ਨੇ ਉਹਦੇ ਅਰਥ ਤਕਰੀਬਨ ਹੀ ਗਲਤ ਕਰ ਜਾਂਦੇ ਆ।

ਨਹੀਂ ਹੈਗਾ ਵੀ ਰਾਜ ਨਹੀਂ ਚਾਹੀਦਾ, ਮੁਕਤੀ ਨਹੀਂ ਚਾਹੀਦੀ, ਇਹਦਾ ਅਰਥ ਨਹੀਂ। ਅਗਲੇ ਪਾਸੇ ਕੀ, ਬ੍ਰਹਮ ਮਹੇਸ਼ ਸਿਧਮਨ ਇੰਦਰਾ ਮੋਹ ਠਾਕੁਰ ਹੀ ਦਰਸਾਰੇ। ਕਿਸੇ ਨੇ ਕਿਹਾ ਸੀ ਅੱਜ ਤੈਨੂੰ ਸ਼ਿਵਪੁਰੀ ਦਾ ਰਾਜ ਦਿਆਂਗੇ, ਤੈਨੂੰ ਬ੍ਰਹਮਪੁਰੀ ਦਾ ਰਾਜ ਦਿਆਂਗੇ, ਤੈਨੂੰ ਇੰਦਰਪੁਰੀ ਦਾ ਰਾਜ ਦਿਆਂਗੇ। ਉਹ ਕਹਿੰਦਾ ਮੈਂ ਆਪਣੇ ਗੁਰੂ ਨੂੰ ਛੱਡ ਕੇ ਨਹੀਂ ਜਾਂਦਾ। ਕਿਹੜਾ ਰਾਜ ਨਹੀਂ ਚਾਹੀਦਾ? ਜਿਹੜਾ ਤੂੰ ਕਹਿੰਦਾ ਸੀ ਵੀ ਸ਼ਿਵਪੁਰੀ ਦਾ, ਬ੍ਰਹਮਪੁਰੀ ਦਾ, ਵਿਸ਼ਨਪੁਰੀ ਦਾ, ਇੰਦਰਪੁਰੀ ਦਾ, ਉਹ ਨਹੀਂ ਚਾਹੀਦਾ। ਜਿਹੜੀ ਮੁਕਤੀ ਤੁਸੀਂ ਕਹਿੰਦੇ ਸੀ ਕਿ ਮਰਨ ਤੋਂ ਬਾਅਦ ਮਿਲੇਗੀ, ਉਹ ਨਹੀਂ ਸਮਝੇਗੀ। ਅਸੀਂ ਜੀਵਨ ਮੁਕਤ ਹਾਂ। ਜੀਵਨ ਮੁਕਤ ਜਗਦੀਸ਼ ਜਪ ਮਨ ਰਿਜ ਧਾਰ ਪ੍ਰਤੀਤ, ਉਹ ਸਾਨੂੰ ਚਾਹੀਦੀ। ਇਸ ਵਾਸਤੇ ਸਾਹਿਬ ਜੀ ਕਹਿੰਦੇ ਅਸੀਂ ਜੀਵਨ ਮੁਕਤ ਹਾਂ, ਜਿਹੜੇ ਬੰਧਨਾਂ ਤੋਂ ਸਾਨੂੰ ਵਾਹਿਗੁਰੂ ਨੇ ਮੁਕਤ ਕਰਿਆ, ਮੁਕਤ ਪਦਾਰਥ। ਉਸ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਇੱਕ ਤਾਂ ਨਾਮ, ਨਾਮ ਦੇ ਨਾਲ ਅਸੀਂ ਦੁਨੀਆਂ ਦੇ ਮੋਹ ਦੇ ਬੰਧਨਾਂ ਤੋਂ ਸਿੱਖ ਨੂੰ ਮੁਕਤ ਕਰਤਾ। ਹਾਰ ਰਸ ਚਾਖੇ, ਸਿੱਖ ਕੇਵਲ ਉਹਦੇ ਨਾਮ ਦਾ ਰਸ ਚੱਖਦਾ। ਨਾਮ ਕਰਕੇ ਆਵਣ ਜਾਣ ਰਹੇ, ਜੰਮਣ ਮਰਨਾ ਮਿਟ ਗਿਆ, ਜੂਨੀਆਂ ਚ ਪੈਣਾ ਮਿਟ ਗਿਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਹੈਵਰ ਵਿਖ ਹੋਇਓ, ਕਈ ਜਨਮ ਕ੍ਰੀੜਾ ਜਨਮ ਜਿਹੜੇ ਸੀ, ਕਦੀ ਉਹ ਸੱਪ ਬਣਿਆ, ਕਦੀ ਹਾਥੀ ਬਣਿਆ, ਉਹ ਰਹਿ ਗਏ ਮੇਰੇ, ਉਹ ਮੇਰੀ ਮੇਰੇ ਵਾਸਤੇ, ਗੁਰੂ ਵਾਸਤੇ, ਸਿੱਖ ਵਾਸਤੇ ਨਹੀਂ ਹੈਗਾ। ਨੇ ਕਿਹਨੇ ਰੱਖਿਆ? ਗੁਰ ਰਾਖੇ, ਮੈਨੂੰ ਗੁਰੂ ਨੇ ਰੱਖਿਆ। ਹੁਣ ਕਹਿੰਦੇ ਜਿੱਥੇ ਏਡੀ ਵੱਡੀ ਬਖਸ਼ਿਸ਼ ਏ, ਮੈਂ ਉਸ ਸਰੋਵਰ ਨੂੰ ਛੱਡ ਕੇ ਕਿਉਂ ਜਾਵਾਂ? ਹੰਸ ਨਹੀਂ ਛੱਡਦੇ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਹੰਸ ਪ੍ਰੇਮ ਭਗਤ ਕਰ, ਸਰ ਕੇ ਸਿੱਖ ਸ਼ਹੀਦੀਆਂ ਪਾ ਜਾਂਦੇ ਸੀ। ਸਿੱਖੀ ਦਾ ਸਿਧਾਂਤ ਗੁਰੂ ਨਹੀਂ ਛੱਡਿਆ ਜਾ ਸਕਦਾ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਸਾਹਿਬ ਜੀ ਕਹਿੰਦੇ ਗੁਰੂ ਸਰੋਵਰ ਦੇ ਵਿੱਚ ਹੰਸ ਨੇ, ਤੇ ਹੰਸਾਂ ਦੇ ਅੰਦਰ ਉਹ ਸਰੋਵਰ ਪੈਦਾ ਕਰ ਦਿੱਤਾ। ਠਾਕੁਰ ਤੇ ਜਨ, ਜਨ ਤੇ ਠਾਕੁਰ, ਜਾਨੀ ਜੈ। ਕਹਿੰਦੇ ਉਸ ਵਾਹਿਗੁਰੂ ਤੋਂ ਉਹਦੇ ਪਿਆਰੇ, ਉਹਦੇ ਪਿਆਰਿਆਂ ਤੋਂ ਉਹਦਾ ਵਾਹਿਗੁਰੂ ਅਕਾਲ। ਇਸ ਵਾਸਤੇ ਅਕਥ ਕਥਾ ਗੁਰਬਚਨੀ ਆਦਰ। ਹੁਣ ਜਿਹੜੇ ਉਹਨੇ ਅਲਾਹੀ ਆਨੰਦ ਮਾਣੇ ਆ, ਉਹ ਦੱਸੇ ਨਹੀਂ ਜਾ ਸਕਦੇ, ਲੇਕਿਨ ਉਹ ਮਾਣ ਰਿਹਾ ਗੁਰਬਚਨੀ ਆਦਰ। ਗੁਰੂ ਕੇ ਬਚਨਾ ਕਰਕੇ ਸਤਿਗੁਰ ਸਾਹਿਬ ਜੀ ਨੇ ਉਹਨੂੰ ਬਖਸ਼ਿਸ਼ ਕੀਤੀ, ਉਹਦਾ ਆਦਰ। ਸੁਣ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹਿ ਹੋ ਕਉ ਕੈਸੇ। ਜਦੋਂ ਆਖਰੀ ਅਵਸਥਾ ਤੇ ਪਹੁੰਚ ਗਿਆ, ਇਹ ਇੱਥੇ ਆ ਕਿ ਇਹ ਜੀ ਔਰਤ ਤੇ ਇਹ ਮਰਦ ਤੇ, ਸਾਡੇ ਅੰਦਰ ਕੀ ਹੈ? ਜੀਓ ਹੈ। ਜਿਹੜਾ ਜੀਓ ਮਰਦ ਦੇ ਅੰਦਰ ਹੈ, ਉਹੀ ਔਰਤ ਦੇ ਅੰਦਰ ਹੈ। ਗੱਲ ਤੇਰੇ ਜੀਓ ਦੀ ਹੈ। ਹੁਣ ਜੀਓ ਉੱਥੇ ਪਹੁੰਚ ਗਿਆ, ਉਹ ਜੋਗੀ ਜਿਹਦਾ ਮਲਾਪ ਹੋ ਗਿਆ, ਉਹ ਹੁਣ ਨਾ ਔਰਤ ਨਾ ਮਰਦ, ਉਹ ਹੁਣ ਉਹਦਾ ਰੂਪ ਹੈ। ਤ੍ਰਿਭਾਵਨ ਜੋਤ ਰਹੇ ਲਿਵਲਾਈ, ਜਿਹਦੀ ਜੋਤ ਤਿੰਨ ਭਵਨਾਂ ਵਿੱਚ, ਉਸ ਜੋਤ ਨਾ ਹੋ ਗਿਆ, ਫਿਰ ਉਹਨੇ ਉਹਦੇ ਨਾਲ ਲਿਵ ਆਪਣੀ ਜੋੜੀ ਹੋਈ, ਉਹ ਉਸ ਤੋਂ ਬਾਹਰ ਨਹੀਂ ਜਾਂਦਾ। ਕਹਿੰਦਾ ਹੁਣ ਤਾਂ ਉਹਦੇ ਨਾਲ ਹੀ ਲਿਵ ਆ, ਉਹਦੀ ਲਿਵ ਟੁੱਟ ਨਹੀਂ ਸਕਦੀ। ਸੁਰ ਨਰ ਨਾਥ ਸੱਚੇ ਸਰਨਾਈ, ਦੇਵ ਤੇ ਮਨੁੱਖ ਸਭ ਕਹਿੰਦੇ ਉਹਦੀ ਸ਼ਰਨ ਵਿੱਚ। ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਅਲਾਹੀ ਖੇੜਾ ਆਨੰਦ ਦੇ ਉਹ ਗੁਰਮੁਖ ਭਗਤ, ਗੁਰੂ ਭਗਤੀ ਸਹਿਜ ਅਵਸਥਾ। ਭਗਤ ਵਸਲ ਭੈ ਘੱਟ ਨਹਾਰੇ, ਹਉਮੇ ਮਾਰ ਮਿਲੇ ਭਗਤਾਰੇ। ਭਗਤ ਵਛਲ ਪ੍ਰੇਮਾ ਭਗਤੀ, ਭਗਤੀ ਨੂੰ ਪਿਆਰ ਕਰਨ ਵਾਲੇ ਸਾਰੇ ਭੈ ਕੱਟ ਦਿੱਤੇ, ਹਉਮੇ ਖਤਮ ਕਰਤੀ, ਹੁਣ ਕਦਮ ਉਹਦੇ ਦਰ ਤੇ ਰੱਖਿਆ ਗਿਆ। ਅਨੇਕ ਜਤਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮੇ ਆਏ। ਜੇ
ਉਧਰ ਪੈਰ ਨਾ ਰੱਖਿਆ ਤੇ ਤੇਰਾ ਆਉਣਾ ਲਿਖਿਆ ਗਿਆ ਸੀ ਵੀ ਇੰਨੇ ਕੁ ਸਵਾਸ ਨੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜਿੰਦ ਮਰਨ ਵਾਰ ਲੈ ਜਾ ਸੀ ਜਨਮ ਪਦਾਰਥ ਦੁਬਦਾ ਖੋਵੇ ਕਹਿੰਦੇ ਇਸ ਜਨਮ ਨੂੰ ਦੁਬਦਾ ਪਦਾਰਥ ਜਿਹੜਾ ਖਤਮ ਕਰ ਦਿੰਦਾ ਨਾਸ਼ ਕਰ ਦਿੰਦਾ ਇਸੇ ਵਾਸਤੇ ਦੁਬਦਾ ਤੋਂ ਬਚਣਾ ਹੈ ਤੇ ਗੁਰੂ ਸਾਗਰ ਤੇ ਆਉਣਾ ਆਪ ਨਾ ਚੀਨ ਭਰਮ ਭਰਮ ਰੋਵੈ ਹੁਣ ਕਹਿੰਦੇ ਆਪਾ ਪਛਾਣਿਆ ਨੀ ਪਛਾਣਨ ਵਾਲੀ ਆਖ ਗੁਰੂ ਨੇ ਕਿਰਪਾ ਕਰਨੀ ਸੀ ਗੁਰੂ ਕੋਲ ਆਇਆ ਨੀ ਫਿਰ ਭਰਮਾ ਚੜੂੰਗਾ ਤੇ ਜਿਹੜਾ ਗੁਰੂ ਕੋਲ ਆਇਆ ਉਹ ਕਹਿ ਤੋ ਪੜ੍ਹ ਤੋ ਸੁਣ ਤੋ ਏਕ ਉਹਦੀ ਜ਼ਬਾਨ ਤੋਂ ਗੱਲ ਨਿਕਲਣੀ ਹੈ ਇੱਕ ਦੀ ਉਹਨੇ ਪੜ੍ਹਾਈ ਪੜ੍ਹਨੀ ਇੱਕ ਦੀ ਉਹਨੇ ਸੁਣਨਾ ਇੱਕ ਨੂੰ ਕਿਹੜੇ ਇੱਕ ਨੂੰ ਧੀਰਜ ਧਰਮ ਧਰਨੀ ਧਰ ਟੇਕ ਜਿਹੜਾ ਧੀਰਜ ਦੇਣ ਵਾਲਾ ਹੈ ਧਰਮ ਵਾਲਾ ਜਿਹਦੇ ਆਸਰੇ ਧਰਤੀ ਟਿੱਕੀ ਹੋਈ ਧਰਤੀ ਨੂੰ ਟਿਕਾਉਣ ਵਾਲਾ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਜਤ ਸਤ ਉੱਚਾ ਸੁੱਚਾ ਜੀਵਨ ਚੌਥਾ ਪਦ ਆਤਮਕ ਅਵਸਥਾ ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ ਜਦੋਂ ਚੌਥਾ ਪਗ ਖਿਸ ਗਿਆ ਸੀ ਨਾ ਉਹਨੇ ਤ੍ਰੇਤਾ ਮਾਣਿਆ ਹੋਵੇਗਾ ਉਹਨਾਂ ਕੋਲ ਚੌਥਾ ਆਤਮਕ ਅਵਸਥਾ ਨਹੀਂ ਸੀ ਉਹਨਾਂ ਦੁਆਪਰ ਮਾਣਿਆ ਹੋਵੇਗਾ ਸਤਿਗੁਰ ਨੇ ਆ ਕੇ ਚੌਥਾ ਜਿਹੜਾ ਸੀ ਨਾ ਉਹ ਹੀ ਟਿਕਾਇਆ ਸੀ ਵੀ ਤਿੰਨਾਂ ਤੋਂ ਬਿਨਾਂ ਵੀ ਸਨ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਭਰਮ ਭਉ ਭਾਗੈ ਗੁਰਸਾਗਰ ਤੇ ਸ਼ਬਦ ਨੇ ਮੈਲ ਕੱਟਤੀ ਨਿਰਮਲ ਲਾਗੇ ਹੁਣ ਕਿ ਮੈਲ ਲਾਵੇ ਲਾ ਨਹੀਂ ਸਕਦਾ ਹੁਣ ਉਹਦੇ ਅੰਦਰ ਭਰਮ ਨਿਰੇ ਗੁਰੂ ਕਾ ਸ਼ਰਵੇ ਸੂਰਤ ਮੂਰਤ ਆਦ ਅਨੂਪ ਆਦ ਜਿਹੜੀ ਧਰਤੀ ਨਾ ਹੋਵੇ ਆਕਾਸ਼ ਨਾ ਹੋਵੇ ਉਦੋਂ ਸੂਰਤ ਉਹ ਮੂਰਤ ਜਿਹਦੀ ਉਪਮਾ ਕਹੀ ਨਹੀਂ ਜਾ ਸਕਦੀ ਨਾਨਕ ਵਿਸ਼ਰਾਮ ਹੈ ਨਾਨਕ ਤੇ ਕੱਕੇ ਨੌਂਕੜ ਲੱਗਾ ਹੈ ਜਾਚੈ ਸਾਚ ਸਰੂਪ ਕਹਿੰਦੇ ਆਹ ਸਰੂਪ ਉਹਦੇ ਅੱਗੇ ਜਾਚਨਾ ਕਰ ਸਤਿਗੁਰੂ ਜਿਹੜਾ ਤੇਰਾ ਸੱਚਾ ਸਰੂਪ ਹੈ ਜਿਹੜਾ ਅਰਾਹੀ ਜੋਤ ਨੂਰ ਹੈ ਉਹਦੀ ਮੈਨੂੰ ਬਖਸ਼ਿਸ਼ ਕਰ ਦੇ ਜਿਹਨੂੰ ਉਹਦੀ ਬਖਸ਼ਿਸ਼ ਹੋਗੀ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਵੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸੁਡਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰੁਣਾਉ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਆਦਨ ਪਿਆਰਿਆਂ ਸਜਿਆਰਿਆਂ ਦੀ ਗਵਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ। ਦੇਖ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜਿਥਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਲ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ, ਨਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮਹਿਰਾਮ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਪੌੜੀ ਨੂੰ ਸਾਹਿਬ ਜੀ ਕੇ ਜਾਪ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਬੰਦ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰੂ ਸਿੱਖਾਂ ਦੇ ਰਹੇ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਬੇਨਤੀਆਂ ਕਰਮ ਅਨੁਸਾਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ

ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਵਸ਼ਲ ਭੈ ਕਾਟਣ ਹਾਰੇ, ਹਾਂ ਮੈਂ ਮਾਰ ਮਿਲੇ ਭਗਤ ਹਾਰੇ।

ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਬੈਠੀ ਸਾਧ ਸੰਗ ਜੀਵਨ ਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰਾਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਜਿਸ ਪਰਿਵਾਰ ਨੂੰ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ, ਉਸ ਪਰਿਵਾਰ ਨੂੰ ਬੇਨਤੀ ਹੈ ਉਹ ਅਖੰਡ ਪਾਠ ਸਾਹਿਬ ਵਾਲੇ ਕਮਰੇ 'ਚ ਪਹੁੰਚਣ, ਮਾਧੀ ਅਰਦਾਸ ਸ਼ਾਮਿਲ ਹੋਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੂੰਡ ਮੰਡਾਈਏ ਜੋਗ ਨਾ ਸਿੰਘੇ ਵਾਈਏ ਅੰਜਨ ਮਾਏ ਨਿਰੰਜਨ ਰਹੀਏ ਜੋਗ ਜੁਗਤ ਪਾਈਏ ਗੱਲੇ ਜੋਗ ਨਾ ਹੋਈ ਏਕ ਦਿਸ਼ਟ ਕਰ ਸਮਦਾਣੇ ਜੋਗੀ ਕਹੀਏ ਸੋਈ ਰਾਓ ਜੋਗ ਨ ਬਾਹਰ ਮੜੀ ਮਿਸਾਣੀ ਜੋਗ ਨ ਤਾੜੀ ਲਾਈਏ ਜੋਗ ਨ ਦੇ ਦੋ ਸੰਤਰ ਪਵਿਆ ਜੋਗ

ਹੁਕਮਾਂ ਰਸ ਗੁਰਮਤ ਰਸ ਰਸ ਕੇ ਹਰਿ ਅੰਮ੍ਰਿਤ ਹਰਿ ਜਲ ਪਾਇਆ ਸਭ ਲਾਥੇ ਤਿਸ ਤਿਸ ਕੇ ਅੰਮ੍ਰਿਤ ਜਾਤ ਪਾਤ ਗੁਰ ਸਤਿਗੁਰ ਹਮ

0: ਤਰਿਓਗੁਰਿਆ ਗਏ ਸਿਰ ਵੇਚ ਲਿਓ ਮੁੱਲ ਮਹੰਗਾਰਾ ਨਰਪਤ ਰਾਜੇ ਰੰਗ ਰਸ ਮਾਣੇ ਫਿਰ ਬਿਰਨਾਵੇ ਪਕੜੋ ਸ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਪੇਰੇ ਪਜਤਾਨਾ ਹੱਥ
1: ਸੰਤ ਦੇ ਸੁਖ ਪਾਵੈ ਪ੍ਰਭ ਲੋਚ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਸੋਹੀ ਮਹੱਲਾ ਚੌਥਾ

ਉਪਦੇਸਿਆ ਹਰ ਭੇਟਿਆ ਰਾਓ ਨਿਸੰਗ ਰਹਾਓ ਮੋਦਿਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਉ ਸਹਿਲੰਗ ਹਮ ਮੈਲ ਭਰੇ ਦੁਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਨ ਵਾਲਿਆ ਸਭ ਲੱਥ ਕਿਲਬਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸੋਧਨ ਹੋਈ ਅੰਧਨ ਕਰਮ ਕਰੈ ਬਹੁ ਤੇਰੇ ਸੁਪਨੇ ਸੁਖ ਹੋਈ

ਮਾਤਿ ਆਏ ਗੁਰ ਪ੍ਰਸਾਦੀ ਏਕੋ ਬੂਜਾ ਏਕ ਸਮਾਹ ਸਮਾਏ ਸੁਹੀ ਮਹਲਾ ਚੌਥਾ ਘਰ ਦੂਜਾ ਏਕੇ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਧ ਵਸਾਈ ਤਿਸਨਾ ਅਗਨ ਬੁਝੀ ਕਿਨ ਅੰਤਰ ਗੁਰ ਮਿਲੈ ਸਭ ਭੁੱਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾਂ ਮੇਰੇ ਭਾਈ ਸਤਿਗੁਰ ਦਿਆਲ ਗੁਣ ਨਾਮ ਦਰੜਾਈ

ਉਠਾ ਮੇਲੇ ਹਰ ਪਾਈ ਸੂਹੀ ਮਹਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ

ਸਮਾਵੈ ਸੂਹੀ ਮਹਲਾ ਚੌਥਾ। ਜਿਹਵਾ ਹਰ ਰਸ ਰਹੀ ਅਗਾਏ, ਗੁਰਮੁਖ ਪੀਵੈ ਸਹਿਜ ਸਮਾਏ। ਹਰ ਰਸ ਜਨ ਚਾਖੋ ਜੇ ਭਾਈ, ਤਉ ਕਤ ਅਨੰਤ ਸਾਧ ਲੁਭਾਈ ਰਹਾਉ। ਗੁਰਮਤ ਰਸ ਰਾਖੋ ਉਰਧਾਰ, ਹਰ ਰਸ ਰਾਤੇ ਰੰਗ ਮੁਰਾਰ। ਮਨਮੁਖ ਹਰ ਰਸ ਚਾਖਿਆ ਨਾ ਜਾਏ, ਹਉਮੈ ਕਰੇ ਬਹੁਤੀ ਮਿਲੈ ਸਜਾਏ। ਨਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ। ਸੂਹੀ ਮਹਲਾ ਚੌਥਾ, ਘਰ ਛੇਵਾਂ ਇੱਕਿਓ ਅੰਕਾਰ, ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ। ਪੁੱਛਹੋ ਬਿਦਰਵ ਦਾਸੀ, ਸੁਤੈ ਕਿਸਨ ਉਤਰਿਆ ਘਰ ਜਸਿਆਏ। ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਜ ਸਹਿਸਾ ਦੁਖ ਭੂਖ ਸਭ ਲਾਹੇ ਜਾਏ। ਗ੍ਰਹਾਉ ਰਵਿਦਾਸ ਚਮਾਰ, ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪੈ ਪਗ ਆਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੈ, ਹਰ ਨਾਮ ਦਿਓ ਲੀਆ ਮੁਖ ਲਾਏ। ਜਿਤਨੇ ਭਗਤ ਹਰ

ਪੁਰਖ ਹੋਏ ਸੋ ਉਨਕੀ ਰੀਸ ਕਰੈ ਤਿਸ ਹਲਤ ਪਲਤ ਮੋਹਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕਹਿ ਪਵੈ ਸ਼ਾਰਾ ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੋਸ਼ ਕਰੋ ਬੇਚਾਰਾ ਚੋਹ ਪੀੜੀ ਆਦਿ ਜੁਗਾਦ ਵਕੀਲੀ ਕਿਨੈ ਨ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀਐ ਤਿੱਥੇ ਹਰ ਮਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਜਾਈ ਹਰ ਧਨ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤਿ

ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਭਗਤਾਂ ਕਉ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਧਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੇ ਨਾ ਗਵਾਇਆ ਨਾ ਜਾਈ ਹਰ ਧਨ ਕਉ ਉਚਕਾ ਨੇੜ ਨ ਆਵਈ ਜਮ ਜਗਾਤੀ ਡੰਡ ਨਾ ਲਗਾਈ ਸਾਗਤੀ ਪਾਪ ਕਰ ਕਹਿ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਹਲਤੈ ਵਿੱਚ ਸਾਗਤ ਦੁਹੇਲੇ ਭਏ ਹਥੋ ਛੁੜਕ ਗਿਆ ਅੱਗੇ ਪਲਤ ਸਾਗਤ ਹਰ ਦਰਗਹਿ ਢੋਈ ਨ ਪਾਈ

ਹਰਿ ਸੋ ਜੀ ਪਾਈ। ਸੂਹੀ ਮਹਲਾ ਚੌਥਾ, ਜਿਸਨੂੰ ਹਰਿ ਸੋ ਪ੍ਰਸੰਨ ਹੋਏ, ਸੋ ਹਰਿ ਗੁਣਾ ਰਵੈ, ਸੋ ਭਗਤ ਸੋ ਪ੍ਰਵਾਨ। ਤਿਸ ਕੀ ਮਹਿਮਾ ਕਿਆ ਵਰਨੀਐ, ਜਿਸ ਕਾ ਹਿਰਦੈ ਵਸਿਆ ਹਰਿ ਪੁਰਖ ਭਗਵਾਨ। ਗੋਬਿੰਦ ਗੁਣ ਗਾਈਐ ਜੀਉ ਲਾਏ, ਸਤਿਗੁਰ ਨਾਲ ਧਿਆਨ ਰਹਾਓ, ਸੋ ਸਤਿਗੁਰ ਸਾ ਸੇਵਾ ਸਤਿਗੁਰ ਕੀ।

ਕਿਨਾ ਸਤਿਗੁਰ ਮੇਲ ਸੁਖ ਦੇਵ ਹੈ ਇੱਕ ਮਨਮੁਖ ਧੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤਾ ਸੁਧ ਸਭਨਾ ਸਿਰ ਲਿਖਿਆ ਲੇਖ ਤੇ ਜੇਹੀ ਤੂੰ ਨਦਰ ਕਰੈ ਤੇਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧ ਨੂੰ ਨਿਤ ਧਿਆਏ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮਿਲ ਹੈ ਜਨ ਨਾਨਕ ਸੋ ਥਾਏ ਪਾਏ।

ਭਾਵੈ ਤਵੈ ਬਖਸ਼। ਰਹਾਉ ਸਭ ਜੀਉ ਪਿੰਡ ਦੀਆ, ਤੁਧ ਆਪੇ ਤੁਧ ਆਪੇ ਕਾਰੇ ਲਾਇਆ। ਜਿਹਾ ਤੂੰ ਹੁਕਮ ਕਰੈ ਤੇ ਕੋ ਕਰਮ ਕਮਾਵੈ, ਜਿਹਾ ਤੁਧ ਤੁਰੋ ਲਿਖਿਆ ਪਾਇਆ। ਪੰਚ ਤੁਧ ਕਰ ਤੁਧ ਸ੍ਰਿਸ਼ਟ, ਸਭ ਸਾਜੀ ਕੋਈ ਸੇਵਾ ਕਰਿਓ। ਜੇ ਕਿਛ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨਮੁਖ ਕਰੈ ਸੇ ਹੋਵੈ ਰੋਵੈ। ਹਰ ਕੀ ਵਡਿਆਈ ਹਉ ਆਖ ਨਾ ਸਾਕਾ, ਹਉ ਮੂਰਖ ਮੁਗਧ ਨਿਚਾਣ। ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸਰਨਾਗਤ ਪਾਇਆ ਆ ਜਾਣ। ਸਰਾਗ ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ। ਤਬ ਏਕੋ ਏਕ ਕਾਰਾ, ਕਵਣ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤ ਹੈ ਗਇਓ ਉਹ ਕਤ ਤੇ ਆਇਓ। ਰਹਾਉ ਜਲ ਤੈ ਉਠ ਹੈ ਅਨੇਕ ਤਰੰਗਾ, ਕਨਕ ਭੂਖਣ ਕੀਨੇ ਬਹੁਰੰਗਾ। ਬੀਜ ਬੀਜ ਦੇਖਿਓ ਬਹੁ ਪਰ ਕਾਰਾ, ਫਲ ਪਾਕੇ ਤੇ ਏਕ ਕਾਰਾ। ਸਹਿਸ ਘਟਾ ਮਹਿ ਏਕ ਆਕਾਸ, ਘਟ ਫੂਟੈ ਤੇ ਉਹੀ ਪ੍ਰਗਾਸ। ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੈ ਤੇ ਏਕ ਕਾਰ। ਉਹ ਅਵਨਾਸੀ ਬਿਨ ਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਗੁਰਪੂਰੈ ਹਉ ਮੈਂ ਮਲ ਧੋਈ, ਕਹੋ ਨਾਨਕ ਮੇਰੀ ਪਰਮਗਤ ਹੋਈ। ਸੂਈ ਮਹੱਲਾ ਪੰਜਵਾਂ। ਕੀਤਾ ਲੋੜੈ ਸੋ ਪ੍ਰਭ ਹੋਏ, ਤੁਝ

ਕਲਾ ਪੰਜਵਾਂ ਗਿਰਹਾਉ ਵਸ ਗੁਰ ਕੀਨਾ ਹੋ ਘਰ ਕੀ ਨਾਰ ਦਸ ਦਾਸੀ ਘਰ ਦੀਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਲੋੜੀ ਕਵਣ ਕਹਾ ਗੁਣ ਕੰਤ ਪਿਆਰੈ ਸੁਗੜ ਸਰੂਪ ਦਿਆਲ ਮੁਰਾਰੈ ਰਹਾਉ ਸਤ ਸਿਗਾਰ ਪਉ ਅੰਜਨ ਪਾਇਆ ਅੰਮ੍ਰਿਤ ਨਾਮ ਤਬੋਲ ਮੁਖ ਖਾਇਆ ਕੰਗਣ ਬਸਤਰ ਗਹਿਣੇ ਬਣੇ ਸੁਹਾਵੈ ਧਨ ਸਭ ਸੁਖ ਪਾਵੈ ਜਾਂ ਪਿਰ ਘਰ ਆਵੈ ਗੁਣ ਕਾਮਣ ਕਰ ਕੰਤ ਰਿਜਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਾਮ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹੀਓ ਮਿਲਨ ਪ੍ਰਭਤਾਈ ਖੋਜਤ ਚਰਿਓ ਦੇਖੋ ਪ੍ਰਿਆਜਾਈ ਸੁਣਤ ਸੁਦੇਸਰੋ ਪ੍ਰਿਆਗ੍ਰਹਿ ਸੇਜ ਵਿਛਾਈ ਭਰਮ ਭਰਮ ਆਇਓ ਤੋ ਨਦਰ ਨਾ ਪਾਈ ਕਿਨ ਬਿਦ ਹੀਅਰੋ ਧੀਰੈ ਨਿਮਾਨੋ ਮਿਲ ਸਾਜਨ ਹਾਓ ਤੁਜ ਕੁਰਬਾਨੋ

ਫਿਰ ਬੋਲਨ ਤਾ ਭਾਈ ਭਈ ਨਰਾਸੀ ਬਹੁਤ ਦਿਨ ਲਾਗੈ ਦੇਸ਼ ਦਸੰਤਰ ਮੈਂ ਸਗਲੇ ਚਾਗੈ ਖਿਨ ਰਹੇ ਨਾ ਪਵੋ ਬਿਨ ਪਗ ਲਾਗੈ ਪਾਗੈ ਓਹੇ ਕਿਰਪਾਲ ਪ੍ਰਭ ਮਿਲੈ ਸੁਭਾਗੈ ਭਇਓ ਕਿਰਪਾਲ ਸਤ ਸੰਗ ਮਿਲਾਇਆ ਬੂਝੀ ਤਪਤ ਘਰੈ ਪਿਰ ਪਾਇਆ।

ਠਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀਂ ਜੇ ਮੈਂ ਤੇ ਹੋਵੈ ਮੇਰੇ ਠਾਕਰ ਅਗਮਾ ਪਾਰੇ ਕਿਆ ਸੇਵਕ ਮਾਵੋ ਕਿਆ ਕਰ ਰਿਜਾਵੋ ਵਿਦ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਐ।

ਕੂੜੈ ਮੂਰਖ ਕੀ ਹਠੀ ਸਾ ਰਹਾਉ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿ ਤੋ ਮਹਿਲੀ ਨਿਕਟ ਨਾ ਆਵੈ ਅਤੀਤ ਸਜਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖਰਾਤਾ ਕਹੋ ਨਾਨਕ ਪ੍ਰਭ ਬਿਨੋ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀ ਜੈ ਦਰਸ਼ਨ ਦੇਖੈ ਕੀ ਵਡਿਆਈ ਤੁਮ ਸੁਖਦਾਤੈ ਪੁਰਖ ਸੁਭਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਬੁਰੇ ਕਾਮ ਕਉ ਉਠ ਊਠ ਖਲੋਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ

ਪਾਰ ਗ੍ਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਵਿਧਾਤਾ ਸੂਹੀ ਮਹੱਲਾ ਪੰਜਵਾਂ ਲਾਲਣ ਰਾਵਿਆ ਕਮਣ ਗਤੀਰੀ ਸਖੀ ਬਤਾਵੋ ਮੁਝੈ ਮਤੀਰੀ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਵ ਮਲੋਵੋ ਰੰਗ ਨੈਣ ਪਤੀਰੀ ਜਹਾਂ ਪਠਾਵੋ ਜਾਉ ਤਤੀਰੀ ਜਪ ਤਪ ਸੰਜਮ ਦਿਉ ਜਤੀਰੀ ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀਰੀ ਮਾਣ ਤਾਣ ਅਹਬੁੰਦ ਹਤੀਰੀ ਸਾ ਨਾਨਕ ਸੁਹਾਗਵਤੀਰੀ ਸੂਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਅਧਾਰਾ ਤੁਝੀ ਪੇਖ ਪੇਖ ਮਨ ਸੁਧਾਰਾ ਤੂੰ ਸਾਜਨ ਤੂੰ ਪ੍ਰੀਤ

ਜਾਕੇ ਦਰਬਾਰੇ ਨਿਮਖ ਨਿਮਖ ਵਸੈ ਤਿੰਨ ਲੈ ਹਉ ਕਿਛ ਨਾਹੀਂ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ।

ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੈ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾਂ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਪਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹੋਮ ਕੋ ਹਰ ਨਾਮ ਰਚਿਤਾਰੇ। ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਾ ਕੀ ਟਹਿਰ ਜਮਦੂਤ ਬਜ਼ਾਰੇ। ਜਾ ਕੀ ਤੀਰਖ ਇਸ ਮਨੇ ਸਧਾਰੇ, ਜਾ ਕੈ ਸਿਮਰਨ ਮੁਖ ਉਹ ਉਜਲਾਰੇ। ਪ੍ਰਭ ਕੈ ਸੇਵਕ ਪ੍ਰਭ ਆਪ ਸਵਾਰੇ, ਸਰਨ ਨਾਨਕ ਤਿਨ ਸਦ ਬਲਿਹਾਰੇ। ਸੂਹੀ ਮਹੱਲਾ ਪੰਜਵਾਂ। ਰਹਿ ਨ ਪਾਵੈ ਸੁਰ ਨਰ ਦੇਵਾ, ਊਠ ਸੁਧਾਰੈ ਕਰਮੁਨ ਜਨ ਸੇਵਾ। ਜੀਵਤ ਪੇਖੈ ਜਿਨ ਹਰ ਹਰ ਧਿਆਇਆ, ਸਾਧ ਸੰਗ ਜਿਨੀ ਦਰਸ਼ਨ ਪਾਇਆ। ਕਰਹਾਉ ਬਾਦ ਸਹਾ ਸਹਾ ਵਪਾਰੀ ਵਰਨਾ, ਜੋ ਦਿਸੈ ਸੋ ਕਲ ਹੈ ਖਰਨਾ। ਕੂੜੈ ਮੋਹ ਲਪਟ ਲਪਟਾਨਾ, ਮੋਹੇ ਚੱਲਿਆ ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕਉ, ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾਂ। ਘੜ ਘੜ ਅੰਤਰ ਤੁਮ ਰਹਿ ਬਸਾਰੇ, ਸਗਲ ਸਮੱਗਰੀ ਸੂਤ ਤੁਮਾਰੈ। ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੈ, ਤੁਮ ਹੀ ਪੇਖ ਪੇਖ ਮਨ ਬਿਗਸਾਰੇ। ਰਹਾਉ ਅਨੇਕ ਜੋਨ ਭਰਮ ਭਰਮ ਭਰਮ ਹਾਰੇ, ਓਟ ਗਹੀ ਅਵਸਾਧ ਸੰਘਾਰੇ। ਅਗਮ ਅਗੋਚਰ ਅਲਖ ਪਾਰੇ,

ਦਸਯੰਤ ਬਿਨਾਹਿ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੋਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾਂ ਕਉ ਹੋ ਜੀਵਾ ਚਰਨ ਕਮਲ ਤੇਰੇ ਤੋਹੇ ਤੋਹੇ ਪੀਵਾ ਸੋ ਹਰ ਮੇਰਾ ਅੰਤਰਜਾਮੀ ਭਗਤ ਜਨਾ ਕੇ

ਕਛ ਭਉ ਨਾ ਵਿਆਪੈ, ਸਦਾ ਸਦਾ ਨਾਨਕ ਹਰ ਜਾਪੇ। ਸੂਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਪ ਜਪਹੁ ਬਨਵਾਰੀ, ਸਫਲ ਮੂਰਤ ਦਰਸ਼ਨ ਬਲਿਹਾਰੀ।

ਲਿਹੋ ਮੋਹਿ ਨਿਰਗੁਣ ਯਾਰੇ ਰਹਾਓ, ਤੂੰ ਦਾਤਾ ਪ੍ਰਭ ਅੰਤਰਜਾਮੀ, ਕਾਚੀ ਦੇਹ ਮਨੁੱਖ ਅਭਿਮਾਨੀ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁਖ ਭੰਜਨ ਜਗ ਜੀਵਨ।

ਬਛਾਹਾ ਜਨਮ ਜਨਮ ਕਹਿ ਕਿਲ ਵਿਖਲਾਹਾ ਮਨ ਤਨ ਪ੍ਰਾਣ ਜੀਓ ਅਪ ਅਰਪਾਹਾ ਹਰ ਹਰ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਹਿ ਨਿਵਾਸਾ

ਹਰ ਅਨੇਕ ਬਿੰਜਣ ਤੁਝ ਭੋਗ ਪਹੁੰਚਾਵਹੁ ਰਹਾਉ ਅੰਮ੍ਰਿਤ ਨਾਮ ਪਹੁੰਚੋ ਮਨ ਮਾਹੀ ਅਚਰਜ ਸਾਧ ਤਾਂ ਕਹਿ ਬਰਨੈ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸ਼ਰਨ ਜਨਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾਂ ਅਨੇਕ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੋਖ ਮਹਾਂ ਬਿਕਰਾਲਾ ਖਿਨ ਮਹਿ ਦੂਰ ਕੀਐ ਦਿਆਲਾ ਸੋਗ ਰੋਗ ਬਿਵਤ ਅਤਰ ਭਾਰੀ ਦੂਰ ਭਈ ਜਪ ਨਾਮ ਮਰਾਰੀ ਦ੍ਰਿਸ਼ਟ ਧਾਰ ਲੀਨੋ ਲੜਲਾਏ ਹਰ ਚਰਨ ਗਹਿ ਨਾਨਕ ਸਰਨਾਏ ਸੂਈ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੋਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੈ ਸੋ ਪ੍ਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਓ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੋ ਸਹਿ ਦੁਨੀ ਨ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਮਾ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਸੂਹੀ ਮਹੱਲਾ ਪੰਜਵਾਂ ਪ੍ਰਾਤ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ

ਖਾਤ ਖਰਚਤ ਸੁਖ ਆਨੰਦ ਵਿਹਾਵੈ। ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਸੂਹੀ ਮਹੱਲਾ ਪੰਜਵਾਂ ਗੁਰ ਪੂਰੈ ਜਪ ਭੈ ਦਿਆਲ ਦੁਖ ਬਿਨਸੈ ਪੂਰਨ ਭਈ ਕਾਲ ਪੇਖ ਪੇਖ ਜੀਵਾਂ ਦਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨ ਠਾਕਰ ਕਵਣ ਹਮਾਰਾ ਰਹਾਓ ਸਾਧ ਸੰਗਤ ਸਿਉ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਰਦਾਸ ਪ੍ਰਤਾਪ ਅਚਰਜ ਪ੍ਰਤਾਪ ਜਲ ਜਾਲ ਨਾ ਸਾਕੈ ਤੀਨੇ ਤਾਪ ਨਿਮਖ ਨਾ ਬਿਸਰੈ ਹਰ ਚਰਨ ਤੁਮਾਰੇ ਨਾਨਕ ਮੰਗੈ ਦਾਨ ਪਿਆਰੇ। ਸੂਹੀ ਮਹੱਲਾ ਪੰਜਵਾਂ ਜੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੈ ਬਸੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸੁਜਾਨਾ। ਸੂਹੀ ਮਹੱਲਾ ਪੰਜਵਾਂ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਮਾਧਵ ਹੈ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਓ ਕਰਤ ਵਿਚਾਰ ਦਉ ਕਰ ਝਾਰਤ ਰਾਮ ਨਾਮ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਕਤ ਨਹੀਂ ਜਾਣੀ ਸਰਣ ਸਮਰਾਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ। ਸੂਈ ਮਹੱਲਾ ਪੰਜਵਾਂ ਸਾਧ ਸੰਗ ਤਰੈ ਕੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਖ ਸਭ ਬਿਨ ਸਹਿ ਗੁਰ ਪੂਰਾ ਮਿਲ ਪਾਪ ਤਜੈਣ ਰਹਾਓ ਜੀਵਨ ਪਦਵੀ ਹਰ ਕਾ ਨਾਉ ਮੰਤਰ ਨਿਰਮਲ ਸਾਜ ਸੁਆਓ ਆਠ ਪਹਿਰ ਪਾਰ ਬ੍ਰਹਮ ਧਿਆਏ ਪੂਰਮ ਲਿਖਤ ਪੂਰਬ ਲਿਖਤ ਹੋਏ ਤਾਂ ਪਾਈਐ ਸਰਣ ਪੈ ਜਪ ਦੀਨ ਦਿਆਲਾ ਨਾਨਕ ਸਾਚੈ ਜਾਚੈ ਸੰਤਰ ਵਾਲਾ। ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨ ਜਾਣੀ ਰੂੜਾ ਝੂਠੈ ਧੰਦੈ ਰਚਿਓ ਮੂੜਾ ਜਿਤ ਤੂੰ ਲਾਵਹਿ ਤਿਤ ਤਿਤ ਲਗਨਾ ਜਾਂ ਤੂੰ ਦੇਹ ਤੇਰਾ ਨਾਉ ਜਪਨਾ ਰਹਾਓ ਹਰ ਕੈ ਦਾਸ ਹਰ ਸੇ ਤੀਰਾ ਤੈ ਰਾਮ ਰਸਾਇਣ ਅੰਧਨ ਮਾਤੇ ਬਹਾਂ ਪਕਰ ਪ੍ਰਭ ਆਪੇ ਕਾਢੈ ਜਨਮ ਜਨਮ ਕੈ ਟੂਟੈ ਗਾਢੈ ਉਧਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਣ ਦੁਹਾਰੇ। ਸੂਈ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ ਸਰਬ ਸੂਖ ਫਿਰ ਨਹੀਂ ਡੁਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਤੇ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਂ ਕਹਿ ਤਾਂ ਤੇ ਕਰਤੇ ਅਸਥਿਰ ਕੀਨੇ ਰਹਾਓ ਗੁਣ ਆਵਤ ਅਚੁਤ ਅਵਨਾਸੀ ਤਾਂ ਤੇ ਕਾਟੀ ਜਮਕੀ ਫਾਸੀ ਕਰ ਕਿਰਪਾ ਲੀਨੇ ਲੜਲਾਏ ਸਦਾ ਆਨੰਦ ਨਾਨਕ ਗੁਣ ਗਾਏ। ਸੂਈ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਓ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੈ ਹਰ ਗੁਣ ਸਰਨਾਈ। ਸੂਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਓ ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਓ ਕਰ ਕਿਰਪਾ ਤੁਮ ਹੀ ਪਿਰਤ ਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੈ ਜਪ ਨਾਲਾ ਨਾਨਕ ਜਾਚੈ ਸੰਤਰ ਵਾਲਾ। ਸੂਈ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਓ ਸਭ ਰੋਗ ਮਿਟਾਵੈ ਨਵਾਂ ਨਿਰੋਆ ਨਾਨਕ ਰੱਖਾ ਆਪੇ ਹੋਆ। ਸੂਈ ਮਹੱਲਾ ਪੰਜਵਾਂ ਦਰਸ਼ਨ ਕਹੁ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਓ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਛੋਹਾ ਕਰਤ ਕਸਾਈ ਨਿਰਦੈ ਸੰਤ ਤਿਸ ਦਇਆ ਨ ਪਾਈ ਅਨੇਕ ਜਨਮ ਬੀਤਿਆਨ ਪਰਮਾਈ ਘਰ ਵਾਸ ਨ ਦੇਵੈ ਦੁਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਿਰਤ ਪਵਾਈ ਸੁਣ ਸਾਜਣ ਸੰਤ ਜਨ ਪਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੂਈ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ

ਈਸ ਓੜ ਕਾਮਰੀ ਸੁਖ ਮਨ ਸੰਤੋਖਾਏ। ਐਸੋ ਰਾਜ ਤਾਂ ਕਿਤੇ ਕਾਜ ਜਿਤ ਨਹਿਤ ਬਤਾਏ, ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ, ਪਾਠ ਪਟੰਬਰ ਬਿਰਥਿਆ ਜੇ ਹਾਰਾ ਲੁਭਾਏ। ਰਚ ਲੁਭਾਏ ਸੱਚ ਕਿਛ ਤੁਮਰੇ, ਹਾਥ ਪ੍ਰਭ ਆਪ ਕਰੇ ਕਰਾਏ, ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਸੂਈ ਮਹਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਧਨ ਤਿਸਕਾ ਪਹਿਨਣ ਪਨਿਹਾਰਾ, ਭਾਈ ਮੀਤ ਸੁਤ ਸਗਲ ਜੇ ਜੀ।

ਤਜ ਅਭਿਮਾਨ ਸਰਣੀ ਭਰੋ ਹਰ ਗੁਣ ਨਿਧ ਪਾਈ। ਅਵਲੋਕਣ ਪੁਨਹ ਪੁਨਹ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਹਿ ਮਨ ਮਹਿ ਸਿੰਚ ਹੋ ਬੰਧ ਹੋ ਬਾਰ ਬਾਰ ਚਿਤ ਬੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੂਈ ਮਹੱਲਾ ਪੰਜਵਾਂ।

ਪਾਸ਼ਾ ਜਾਓ ਛੋੜ ਜਾਏ ਜੋ ਅਸਲ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਹੀ ਮਹਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਜਪਮਨ ਗੋਬਿੰਦ ਏਕੇ ਔਰ ਨਾਹੀ ਏਕੇ ਔਰ ਨਾਹੀ ਕੋ ਲੇਖੇ ਸੰਤ ਲਾਗ ਮਨ ਛਾੜ ਦੁਬਦਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਧਰਿਆ ਅਨੇਕ ਕੋਠੜੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟਵਰੀਆ ਨਿਜ ਮੰਦਰ ਪਿਰੀਆ ਤਹਾ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁ ਬਿਧ ਫਿਰੀਆ ਪਰ ਕਉ ਹਿਰੀਆ ਬਿਖਨਾ ਘਿਰੀਆ ਅਬ ਸਾਧੂ ਸੰਗ ਪਿਰੀਆ

ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ। ਸੂਹੀ ਮਹਲਾ ਪੰਜਵਾਂ ਵਿਸਰ ਨਾਹੀ ਮਿਜਿਤ ਤੂੰ ਕਮੂ ਸੋ ਥਾਨ ਤੇਰਾ ਕਿਹਾ। ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾਰ ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ। ਖੋਜਿਤ ਖੋਜਿਤ ਭਇਆ ਸਾਧ ਸੰਗ ਤਿੰਨ ਸਰ ਨਾਹੀ ਪਾਇਆ ਰਹਾਉ। ਵੇਦ ਪੜੈ ਪੜ ਬ੍ਰਹਮੈ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ। ਸਾਧਕ ਸਿੱਧ ਫਿਰਹਿ ਬਿਲਾ ਤੈ ਤੇ ਵੀ ਮੋਹੇ ਮਾਈ। ਦਸ ਅਵਤਾਰ ਰਾਜੇ ਹੋਏ ਵਰਤੈ ਮਹਾਂ ਦੇਵ ਅਵਧੂਤਾ ਤਿੰਨ ਵੀ ਅੰਤ ਨ ਪਾਇਓ ਤੇਰਾ ਲਾਏ ਥਕੇ ਬਭੂਤਾ। ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ। ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ। ਸੂਹੀ ਮਹਲਾ ਪੰਜਵਾਂ ਕਰਮ ਧਰਮ ਪਖੰਡ ਜੋ ਦਿਸੈ ਜਿਨ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ।

ਨਹਾਓ। ਕੋਟ ਤੀਰਥ ਮਜਨ ਇਸ਼ਨਾ ਨਾ ਇਸ ਕਾਲ ਮਹਿ ਮੈਲ ਭਰੀ ਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਘਟ ਘਟ ਨਾਨਕ ਮਾਜਾ। ਸੂਹੀ ਮਹਲਾ ਪੰਜਵਾਂ ਜੋ ਕਿਛ ਕਰੈ ਸੋਈ ਪ੍ਰਭ ਮਨ ਹੈ ਓਏ ਰਾਮ ਨਾਮ ਰੰਗ ਰਾਤੇ ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕਹਿ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਅਲ ਸੋਈ ਰਹਾਉ ਕੋਟ ਅਪਰਾਧੀ ਸਾਧ ਸੰਤ ਸੰਗ ਉਤਰੈ ਜਮ ਤਾਂ ਕਹਿ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿਨ ਹਰ ਸਿਉ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੈ ਸੰਤ ਸਰਨ ਜੋ ਆਵੈ ਜਿਹਾ ਮਨੋਰਥ ਕਰਿਆ ਰਾਧੈ ਜੈ ਸੰਤਨ ਤੇ ਪਾਵੈ ਜਾਨਕੀ ਮਹਿਮਾ ਕੇਤਕ ਬਰਨ ਸਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਟਿਕਾਣੇ। ਸੂਹੀ ਮਹਲਾ ਪੰਜਵਾਂ ਮਹਾਂ ਅਗਣ ਤੇ ਤੁਧ ਹਾਥ ਦੇ ਰਾਖੇ ਪੈ ਤੇਰੀ ਸਰਨਾਈ ਤੇਰਾ ਮਾਣ ਤਾਣ ਹਿਰਦਯੰਤਰ ਹੋਰ ਦੂਜੀ ਆ ਚੁਕਾਈ। ਮੇਰੇ ਰਾਮ ਰਾਏ ਤੁਧ ਚਿਤ ਆਈਐ ਉਬਰੈ ਤੇਰੀ ਟੇਕ ਪਰਿਭਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੈ ਰਹਾਓ ਅੰਧਕੂਪ ਤੇ ਕਾਢ ਲੀਐ ਤੁਮ ਆਪ ਭੈ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰ ਪੂਰਾ। ਸੂਹੀ ਮਹਲਾ ਪੰਜਵਾਂ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਣ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕਰ ਰਚਨ ਰਚਾਇਆ। ਮੇਰੇ ਰਾਮ ਰਾਏ ਮੋਇਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਓ ਗੰਤੀ ਗਣੀ ਨਾ ਛੂਟੈ ਕਤਹੂੰ ਕਾਚੀ ਦੇਹ ਆਣੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਘੱਟ ਘੱਟ ਤੁਸੀਂ ਧਿਆਈ ਘੱਟ ਘੱਟ ਤੁਸੀਂ ਧਿਆਈ ਗਿਆ ਤੇਰੀ ਗਤ ਮਿਤ ਤੂੰ ਹੈ ਜਾਣੀ ਕੁਦਰਤ ਕੀਮ ਨਾ ਪਾਈਐ ਨਿਰਗੁਣ ਮੁਕਤ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੇ ਤੇਰਾ ਭਾਣਾ। ਸੂਹੀ ਮਹਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ

ਕੁਲ ਢੰਗ ਨਾ ਮੀਠੇ ਬੈਣਾ। ਰਹਾਉ ਸਹਿਜ ਸਿੰਘਾਰ ਕਾਮਣ ਕਰਿਆਵੈ ਤਾਂ ਸੁਹਾਗਣ ਜਾਂ ਕੰਤੇ ਪਾਵੈ। ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤਨਾ ਸਾਹਿਬ ਸਿਮਰਿਆ ਜਾਈ। ਸੁਰਤ ਮਤ ਨਾਹੀਂ ਚਤੁਰਾਈ ਕਰ ਕਿਰਪਾ ਪ੍ਰਭਲਾਵ ਪਾਈ। ਖਰੀ ਸਿਆਣੀ ਕੰਤ ਨ ਪਹਾਣੀ ਮਾਇਆ ਲਾਗੀ ਭਰਮ ਭੁਲਾਣੀ। ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਧ ਪਾਈ। ਅਨੇਕ ਜਨਮ ਬਿਸ਼ਰਤ ਦੁਖ ਪਾਇਆ ਕਹੋ ਗਹਿ ਲਿਹੋ ਪ੍ਰੀਤਮ ਪ੍ਰਭ ਰਾਇ।

ਕੱਚਾ ਰੰਗ ਕਸਮ ਕਾ ਥੋਰੜਿਆ ਦਿਨ ਚਾਰ ਜੀਓ ਵਿਣ ਨਾਵੈ ਭਰਮ ਭੁੱਲਿਆ ਠੱਗ ਮੁਠੀ ਕੂੜੇ ਆਰ ਜੀਓ ਸੱਚੇ ਸੇ ਤੀਰਤਿਆ ਜਨਮ ਨਾਹੀ ਦੂਜੀ ਵਾਰ ਜੀਓ ਰੰਗੇ ਕਾ ਕੀਆ ਰੰਗੀਐ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ

ਤਿਤ ਤਾਨਾ ਕੈਸੀ ਭੁੱਖ ਜੀਓ, ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਧਾਰ ਜੀਓ, ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ, ਸੱਚੇ ਕੀ ਲਿਵ ਉਭਰੈ ਬਖਸ਼ੈ ਬਖਸ਼ਣ ਹਾਰ ਜੀਓ, ਅਨ ਕੋ ਕੀਜੈ ਮਿੱਤੜਾ ਖਾਕ ਰਲੇ ਮਰ ਜਾਏ ਜੀਓ।

ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਓ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਰਲੱਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੱਭ ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਵਖਰ ਸਚਲੇ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ

ਕਮਾਏ ਲਾਹਾ ਕਰਿ ਆਣਿਆ ਗੁਰਬਾਣੀ ਨਿਰਮਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਪਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹਲਾ ਪਹਿਲਾ ਜਿਉਂ ਆਰਣ ਲੋਹਾ ਪਾਏ ਭੰਨ ਕੜਾਈਐ ਜਿਉਂ ਸਾਕਤ ਜੋਨੀ ਪਾਏ ਭਵੈ ਪਵਾਈਐ ਬਿਨ ਬੂਝੈ ਸਭ ਦੁੱਖ ਦੁੱਖ ਕਮਾਵਣਾ ਹਉਮ

ਹੋਵਗ ਖਾਕ ਪਵਨ ਉਡਾਈਐ ਇਹ ਕਿੱਥੇ ਘਰ ਅਵਤਾਕ ਮਹਿਲ ਨਾ ਪਾਈਐ ਦਿਹ ਦੀਵੀ ਅੰਧ ਘੋਰ ਕਬ ਮੁਹਾਈਐ ਗਰਭ ਮਸਹਿ ਕਰ ਚੋਰ ਕਿਸ ਰੁਆਈਐ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ ਸਦਾ ਰਹੇ ਨਿਹਕਾਮ ਜੇ ਗੁਰਮਤ ਪਾਈਐ ਰਾਤ ਦੇਹ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ ਸੂਹੀ ਮਹੱਲਾ ਪੰਜਵਾਂ ਮਨੋ ਨਾ ਨਾਮ ਵਿਸਾਰ ਅਹਿਨਾ

ਦੇਖਾ ਲਿਆ, ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਭਾਏ ਨਾਮ ਨਿਰੰਜਣਾ, ਤੁਧ ਭਾਵੈ ਤਵੈ ਰਜਾਏ ਭਰਮ ਪਉ ਪੰਜਣਾ, ਜਨਮਤ ਹੀ ਦੁਖ ਲਾਏ ਮਰਣਾ ਆਏ ਕੈ, ਜਨਮ ਮਰਮ ਪਰਵਾਨ ਹਰ ਗੁਣ ਗਾਏ ਕੈ, ਹਾਉ ਨਾਹੀ ਤੂੰ ਹੋਵ ਹੈ ਤੁਧ ਹੀ ਸਾਜਿਆ, ਆਪੈ ਥਾਪ ਉਥਾਪ ਸ਼ਬਦ ਨਵਾਜਿਆ, ਦੇਹੀ ਭਸਮ ਲਾਏ ਨਾ ਜਾਪੀ ਕਹਿ ਗਾਇਆ, ਦੇਹੀ ਭਸਮ ਲਾਏ ਨਾ ਜਾਪੀ ਕਹਿ ਗਿਆ, ਆਪੇ ਹਰ ਸਮਾਏ ਜੋ ਵਿਸਮਾਦ ਭਇਆ, ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ, ਗੁਰਮੁਖ ਵੇਖ ਅਧੂਰ

ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਨੇਕੇ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾ ਰਸ ਮੀਠਾ ਬਿਨ ਚਾਖੈ ਸਾਧ ਨ ਜਾਪੈ ਕੌਡੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉਮੈ ਦੁਖ ਨ ਸੰਤਾਪੈ

ਜਾ ਸਮਾਈ ਰਹਾਓ। ਗੁਰਮੁਖ ਗਾਵੈ ਗੁਰਮੁਖ ਬੂਜੈ, ਗੁਰਮੁਖ ਸ਼ਬਦ ਵਿਚਾਰੇ, ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਜ ਸਵਾਰੇ। ਮਨਮੁਖ ਅੰਧਾ ਅੰਧ ਕਮਾਵੈ, ਬਿਖ ਖੱਟੇ ਸੰਸਾਰੇ, ਮਾਇਆ ਮੋਹ ਸਦਾ ਦੁਖ ਪਾਏ, ਬਿਨ ਗੁਰ ਅੰਤ ਪਿਆਰੇ। ਸੇਵੀ ਸੇਵ ਸੋਈ ਸੇਵਕ ਜੇ ਸਤਿਗੁਰ ਸੇਵੈ, ਚਾਲੈ ਸਤਿਗੁਰ ਭਾਏ, ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ। ਸੱਚੀ ਬਾਣੀ ਗੁਰਮੁਖ ਆਖੇ, ਹਉਮੈ ਵਿੱਚੋਂ ਜਾਏ, ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਗੁਰਮੁਖ ਘਾਲੈ ਗੁਰਮੁਖ ਘਟੈ, ਗੁਰਮੁਖ ਨਾਮ ਜਪਾਏ, ਸਦਾ ਅਲਿਪਤ ਸਾਚੈ ਰੰਗ ਰਾਤਾ, ਗੁਣ ਕਹਿ ਸਹਿਜ ਸੁਭਾਏ। ਮਨਮੁਖ ਸਦ ਹੀ ਕੂੜੋਂ ਬੋਲੈ, ਬਿਖ ਬੀਜੈ ਬਿਖ ਖਾਏ। ਜਮਕਾਲ ਬਾਂਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਏ, ਸੱਚਾ ਤੀਰਥ ਜਿਤ ਸਤ ਸਰਣ ਨਾਵਣ, ਗੁਰਮੁਖ ਆਪ ਬੁਝਾਏ।

ਮਾਇਆ ਕੋ ਜੈ ਹੋਰ ਸਭ ਭਰਮ ਭਲਾਈ ਜਿਸਨੋ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸ਼ਰ ਮਹੇਸ਼ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖਿਲਰ ਜਾਇਆ ਆਵਾ ਗਵਣ ਪਸਾਰਾ ਪੂਰੇ ਗੁਰ

ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਰਾਗ ਸੂਹੀ ਮਹੱਲਾ ਤੀਜਾ, ਘਰ ਦਸਵਾਂ ਏਕੇ ਓਅੰਕਾਰ। ਸਤਿਗੁਰ ਪ੍ਰਸਾਦ, ਦੁਨੀਆਂ ਨਾਲ ਸਲਾਹ ਹੈ ਜੋ ਮਰ ਵੰਝ ਸੀ, ਲੋਕਾਂ ਨਾਲ ਸਲਾਹ ਹੈ ਜੋ ਮਰ ਖਾਕ ਉਹ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇਪਰ।

ਕਿਛੂ ਨਾ ਜਾਏ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਖਾਏ, ਹੋ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ। ਗੁਣਕਾਰੀ ਗੁਣ ਸੰਗਰੈ ਅਵਰਾਏ ਉਪਦੇਸ਼ਨ, ਸੇਵਡ ਭਾਗੀ ਜੀ।

ਸੱਚਾ ਆਪ ਤਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੈ ਮੀਲ ਲੈ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਉਮੈ ਸ਼ਬਦ ਜਲਾਏ ਜੇ ਸੋ ਸੋ ਸਾਹੋ ਸੱਚਾ ਵਿਸਰੈ ਧ੍ਰਿਗ ਜੀਵਨ ਸੰਸਾਰ ਨਦਰ ਕਰੇ ਤਾਂ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸੱਚ ਰਖਾ ਵਰਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨਮੁਖ ਮਨ ਭਿਜਈ ਅਤ ਮਿਲੈ ਚਿਤ ਕਠੋਰ ਸੱਪੈ ਦੁੱਧ ਪਿਆਈਐ ਅੰਦਰ ਵਿਸ ਨਕੋਰ ਆਪ ਕਰੈ ਕਿਸ ਆਖੀਐ ਆਪੇ ਬਖਸ਼ਣਹਾਰ ਗੁਰ ਸ਼ਬਦੀ ਮੇਲ ਉਤਰੈ ਤਾਂ ਸੱਚ ਬਣਿਆ ਸੇਗਾਰ ਸੱਚਾ ਸਾਹੋ ਸੱਚੇ ਬਣ ਜਾ ਰਹੇ ਉਥੇ ਕੂੜੈ ਨਾ ਟਿਕਾਨ ਉਹਨਾਂ ਸੱਚ ਨਾ ਭਾਵਣੇ ਦੁੱਖਾਂ ਹੀ ਮਾਹੇ ਪਚਨ ਹਉਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਾਈਐ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਾਨਦਾਰ ਸੱਚੈ ਸੱਚਿਆਰ ਗੁਰਪੂਰੈ ਪੂਰੀ ਮਤ ਹੈ ਅਹਿਨਸ ਨਾਮ ਧਿਆਏ ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਏ ਰਹਾਏ

ਸੰਪੀ ਆਗੈ ਧਰੀ ਵਿੱਚ ਹੋਂ ਆਪ ਗਵਾਏ, ਖਿੱਚੋ ਤਾਣ ਵਿਗੁਚੀਐ ਏਕਸ ਸਿਉਂ ਲਿਵਲਾਏ, ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ।

ਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰਾਖੋ ਸੰਭਾਲ ਇਹੋ ਖਰਚਿਆ ਖੂਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲੋਂ ਭੁੱਲਿਆ ਜਾਸੈ ਪਤ ਗਵਾਏ ਇਹ ਜਗਤ ਮੋਹ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ।

ਸਿਉਂ ਰਹਿ ਸਮਾਏ ਸੋ ਸਹੁ ਮੇਰਾ ਰੰਗਲਾ ਰੰਗੇ ਸਹਿ ਸਵਾਏ ਕਾਮਣ ਰੰਗ ਤਾਂ ਚੜੇ ਜਾਂ ਫਿਰ ਕੈ ਅੰਕ ਸਮਾਏ ਚਿੜੀ ਵਿਛੁਨੀ ਵੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਾਨਿਦ ਨਾਮ ਹੈ ਖਾਣ ਖਰਚਣ ਨਾ ਗਿਣ ਖੁਟੀ ਹਰ ਗੁਣ ਸਹਿ ਜਰਮਾਨ ਨਾ ਹੋ ਜਨਮ ਨਾ ਮਰੈ ਨਾ ਹੋ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉਂ ਕੇਲ ਕਰਨ ਸੱਜਣ ਮਿਲੇ ਨਾ ਵਿਛੜੈ ਜੇ ਅੰਧਣ ਮਿਲੇ ਰਹਨ ਇਸ ਜਗ ਮਹਿ ਵਿਰਲੇ ਜਾਈਐ ਹੈ ਨਾਨਕ ਸੱਚ ਲਹਨ ਸੂਹੀ ਮਹਾਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਬਿਧ ਮਿਲੇ ਜਾਏ ਗੁਰ ਕੈ ਸ਼ਬਦ ਭਰਮ ਕਟੀਐ ਅਚੇਤ ਵਸੈ ਮਨਿਆਏ

ਸੇਵਕ ਗੁਰਮੁਖ ਖੋਜਿਆ ਸੇ ਹੌਂਸਲੈ ਨਾਮ ਲਹਨ ਨਾਮ ਧਿਆਇਨ ਰੰਗ ਸਿਉਂ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੈ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕੋ ਹੈ ਦੂਜਾ ਅਵਰ ਨ ਕੋਇ ਗੁਰ ਪ੍ਰਸ਼ਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੁਇ ਮਾਹੇ ਗੁਰਮੁਖ ਏਕੋ ਬੂਝਿਆ ਏਕ ਸਮਹ ਸਮਾਏ

ਲਾਏ ਰਾਗ ਸੂਹੀ ਅਸਪਦੀਆਂ ਮਹਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਾਹੇ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਓ ਜੇ ਸੁਖ ਦੇਹੇ ਤਾਂ ਤੁਝੈ ਅਰਾਦੀ ਦੁੱਖ ਵੀ ਤੁਝੈ ਧਿਆਈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਬਣਾਈ ਮਨ ਤਨ ਘਾਟ ਘਾਟ ਸਭ ਅਰਪੀ ਵਿੱਚ

ਗੁਰ ਪਹਿ ਪਹਿ ਜਾਈ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਉ ਧਰਤੀ ਸੋਭ ਕਰੈ ਜਲ ਵਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਨਾਨਕ ਕੀ ਬੇਨੰਤੀ ਹਰ ਪਾਹੇ, ਗੁਰ ਮਿਲ ਗੁਰ ਸੁਖ ਪਾਈ। ਤੂੰ ਆਪੇ ਗੁਰ ਚੇਲਾ, ਆਪੇ ਗੁਰ ਵਿੱਚ ਤੇ ਤੁਝੇ ਧਿਆਈ। ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈ ਜਰਖਾਈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦਿਵਾਈ। ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨਿਹਪਲ ਸੱਚ ਚਤੁਰਾਈ।

ਗੁਰਮੁਖ ਬੋਲੈ ਸੋ ਥਾਏ ਪਾਏ, ਮਨਮੁਖ ਕਿਸ ਥਾਏ ਨ ਪਾਈ। ਪਾਲਾ ਕੱਕਰ ਵਰਫ ਵਰਸੈ, ਗੁਰਮੁਖ ਗੁਰ ਦੇਖਣ ਜਾਈ। ਸਭ ਦਿਨਸ ਰਹਿਣ ਦੇਖੋ, ਗੁਰ ਆਪਣਾ ਵਿੱਚ ਰੱਖੀ ਗੁਰ ਪੈਰ ਧਰਾਈ। ਅਨੇਕ ਭਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਈ। ਰਹਿਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਪਸਾਈ। ਨਾਨਕ ਜਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਹੀ। ਨਾਨਕ ਕਾ ਪ੍ਰਭ ਪੂਰ ਰਹਿਆ ਹੈ, ਜਤ ਕਤ ਤਤ ਗੋਸਾਈ। ਰਾਗ ਸੂਹੀ ਮਹਲਾ ਚੌਥਾ, ਅਸ਼ਟਪਦੀਆਂ ਘਰ ਦਸਵੇਂ ਕਿਉਂ ਓਂਕਾਰ। ਸਤਿਗੁਰ ਪ੍ਰਸਾਦ ਅੰਦਰ ਸਾਚਾ ਨਿਹੁ ਲਾਇਆ, ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਸਾਹੋ। ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ।

ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਤਨਾਮ ਸ੍ਰੀ ਵਾਹਿਗੁਰੂ ਜੀਓ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁ।

ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ ਆਹਿ ਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਢਾਡੀ ਦਰ ਮੰਗਣਾ ਦਰ ਕਦੇ ਨ ਛੋੜੇ ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲਗੀ ਹਰ ਨਾਮ ਸਿਓ ਇਹ ਹਸਤੀ ਕੋੜੇ ਰਾਜ ਮਿਲਕ ਖੁਸ਼ੀਆਂ ਕੜੀ ਚਾਏ ਮੁਖ ਨ ਮੋੜੇ ਦਰ ਪ੍ਰਭ ਮੰਗਣਾ ਦਰ ਕਦੇ ਨ ਛੋੜੇ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਤੂੰ ਠਾਕੁਰ ਨਾਨਕ ਕੀ ਭਰਾਵੇ
0: ਆਪਣੀ ਭਗਤੀ ਲਾਏ
1: ਮੰਗੋ ਦਾਨ
0: ਠਾਕੁਰ ਨਾ
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਤੂੰ ਠਾਕੁਰ ਨਾਨਕ ਕੀ ਭਰਾਵੇ ਆਪਣੀ ਭਗਤੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਕੋਟ ਕੋਟ ਪੰਡਾ ਪੁੰਚਕ ਮਾਰਚਨ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਹਿਬ ਤਕ ਸਮਦੀ ਨੂਰੇ ਅਰਸਾਂ ਕੁਰਸਾਂ ਝੱਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮੁਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ। ਪਰ ਤਨ ਦੋ ਕਿਛ ਪਾਪ ਨਾ ਫੇੜੇ ਜਮ ਜੰਧਾਰ ਨਾ ਆਵੈ ਨੇੜੇ। ਤ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ। ਤ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾ ਸਭ ਸੁੰਬਰ ਏਕੈ ਨਾਮ ਜਪਦਾ ਗਣਤਾ ਨੇਕੈ ਵੇਦ ਪੁਰਾਨ ਸਿਮਰ ਸਦਾਖਰ ਕਿਨੇ ਰਾਮ ਨਾਮ ਏਕ ਆਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਜ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨਿਧਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿਧ ਸਹਿਦ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥੇ ਸਨਾਨੀ ਪ੍ਰਭ ਕੈ ਸਿਮਰਨ ਦਰ ਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਨਿਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਨ ਕਰ ਭਗਤ ਪ੍ਰਗਟਾਏ ਹਰ ਸਿਮਨ ਲਗ ਬੇਦ ਉਪਾਏ ਹਰ ਸਿਮਨ ਭੈ ਸਹਿਤ ਜਤੀ ਦਾਤੇ ਹਰ ਸਿਮਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਨ ਕੀਓ ਸਗਲ ਆਕਾਰਾ ਹਰ ਸਿਮਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ ਸਲੋਕ ਦੀਨ ਦਰਦ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਹਤਰੈ ਅਨਕ ਮਾਇਆ ਰੰਗ ਤਿਕ ਨਾ ਬਝਾਵੈ ਹਰ ਕਾ ਨਾਮ ਜਪਤ ਅਗਾਵੈ ਜਹਿ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂੜਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੈ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾ ਪੰਥ ਤੇਰਾ ਕੋ ਨਾ ਸਜਾਨੋ ਹਰ ਕਾ ਨਾਮ ਤੈ ਨਾਲ ਪਛਾਨੋ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਹਾ ਤ੍ਰਿਖਾ ਮਨ ਤੋ ਜੈ ਅਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਜਾ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬੈਰਤ ਬਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਟ ਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੋ ਨਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੇ ਚਿਰ ਜੀਵੇ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਸਭ ਹੈਵਰ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮ ਕਰ ਸਰੀਰ ਕਟਾਵੈ ਤੋ ਪੀ ਹੋਮੇ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧ ਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੇ ਬਹੁ ਦੇਹ ਅਨੀਤ ਸੌਦ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਬੁਧਰੇ ਪਾਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆ ਪੈ ਅਨਕ ਯਤਨ ਕਰ ਤ੍ਰਿਸਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਅਪਾਵ ਦਰਗੈ ਨਹੀਂ ਸਿਜੈ ਛੂਟਸ ਨਾਹੀ ਉਬ ਪੈ ਆਲ ਮੋਹੇ ਬਿਆਪੇ ਮਾਇਆ ਜਾਲ ਅਵਰ ਕਰਤੂਰ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨ ਮਰਨ ਤੇ ਡਰੈ ਸਾਧ ਜਿਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਹੁ ਗਨੀਏ ਸਭ ਤੇ ਉਚਾ ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਾਮ ਦ੍ਰੇਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ
ਨਿਰਧਨ ਕਹੋ ਧਨ ਤੇਰੋ ਨਾਓ, ਨਥਾਵੇ ਕੋ ਨਾਓ ਤੇਰਾ ਥਾਓ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ। ਕਰਨ ਕਰਾਵਨ ਹਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਔਸਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਂ ਤੇ ਹੋ ਉਤਮ ਥਾਨ, ਨਾਨਕ ਜੈ ਘਟ ਵਸੈ ਹਰ ਨਾਮ ਸਲੋਕ। ਨਿਰਗੁਨਿਆਰ ਏਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਹਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਿਵਤਾ ਤੁਝੇ ਪਿਆਰੇ ਦੂਦ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ ਲਿਓ ਤੋ ਨਾਨਕ ਸੀਜੈ। ਜਿਹ ਪ੍ਰਸਾਦ ਧਰੂ ਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬਣਤਾ ਸੰਘ ਹਸੈ, ਜਿਹ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਭਾਵਕ ਅਮੁਲਾ। ਜਿਹ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਘ ਸਾਥ ਬਸਾ, ਦੀਨੇ ਹੱਥ ਭਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂਡ ਅੰਦ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦਿ ਅੰਤ ਜੋ ਰੱਖਣ ਹਾਰ, ਤੈਸੋ ਪ੍ਰੀਤ ਨ ਕਰੈ ਗਵਾਰ, ਜਾਕੀ ਸੇਵਾ ਨਵ ਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ। ਜਾਕੀ ਟਹਿਲ ਪਾਵੈ ਦਰਗੈ ਮਾਨ, ਤਿਸੇ ਬਿਸਾਰੇ ਮੁਗਦ ਅਜਾਨ, ਸਦਾ ਸਦਾ ਹੋ ਭੁੱਲਨ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੇ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਤਬ ਪ੍ਰੀਤ ਭਸਮ ਸੰਗ ਹੋਏ, ਅੰਧਕੂ ਮੈਂ ਪਤਤ ਬਿਕਰਾਲ, ਨਾਨਕ ਕੱਢ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਚ ਨਾਹੇ ਕਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨਿ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨੇ ਬਹਾਵੈ, ਕਹਾ ਬੁਝਾਰਤ ਬੂਝੇ ਡੋਰਾ, ਨਿਸਕਯੇ ਤੋ ਸਮਝੇ ਭੋਰਾ, ਕਹਾ ਬਿਸਨ ਪਤ ਗਾਵੈ ਗੌਂਗ, ਯਤਨ ਕਰੈ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂ ਹਾ ਉਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਾਹੀ ਸੁਆਵੈ ਨ ਚੀਤ, ਜੋ ਬਿਰਾਈ ਤਾ ਸਿਉ ਪ੍ਰੀਤ। ਬਲਵਾ ਕੇ ਗ੍ਰਹਿ ਭੀਤਰ ਬਸੈ, ਅੰਧ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਕਾਰਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ, ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੁਮ ਪਹਿ ਅਰਦਾਸ, ਜੀਓ ਪੈਣ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੀਨ ਹਰ ਪ੍ਰਭ ਛੋੜ ਕੈ ਲਾਗੈ ਅਨ ਸਵਾਏ, ਨਾਨਕ ਕਹੂ ਨਾ ਸੀ ਜਈ, ਬਿਨ ਨਾਵੈ ਪਤ ਜਾਏ ਅਸ਼ਟਪਦੀ। ਦਸ ਬਾਤੁਲੇ ਪਾਛੈ ਪਾਵੈ, ਏਕ ਬਾਤ ਕਾਰਨ ਬਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਰਲੇ, ਤੋ ਮੂੜਾ ਕੋ ਕਹਾ ਕਰੇ, ਜੇ ਠਾਕਰ ਸਿਉ ਨਾਹੀ ਚਾਰਾ, ਤਾ ਕੋ ਕੀਜੇ ਸਦ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ,
ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਗਨ ਤਸਾਉ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕਛ ਬਾਹਰ ਸਾਵਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਤ ਉਸਕਾ ਵਿਸਵਾਸ ਨਾ ਹੋਵੈ। ਜਿਸ ਕੀ ਬਾਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਹਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਪਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੋ ਦਿਸੈ ਸੋ ਚਾਲਨ ਹਾਰ, ਲਵ ਟ੍ਰਹ ਤੈ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹੱਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸਭਾਇਆ, ਮਿਥਿਆ ਹੋਮੇ ਮਮਤਾ ਮਾਇਆ। ਮਿਥਿਆ ਰਾਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਤਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨੈ, ਮਿਥਿਆ ਹੱਥ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪਿਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਬਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਬਿਰਥੀ ਸਾਖਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੌਕਾ ਵਧਤਾ ਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ, ਤਨ ਤਨ ਤੇ ਜਨ ਜੈ ਘਟ ਬਸਿਓ ਹਰ ਨਾਓ, ਨਾਨਕ ਤਾ ਕੈ ਬਲ ਬਲ ਜਾਓ, ਰਹਿਤ ਅਵਰ ਕਛ ਅਵਰ ਕਮਾਵਤ, ਮਾਨੇ ਪ੍ਰੀਤ ਮੁਖੋ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸ ਆਪ ਨਾ ਕਰੈ, ਆਵਤ ਜਾਵਤ ਜਨ ਮੈਂ ਮਰੈ, ਜਿਸ ਕੇ ਅੰਤਰ ਬਸੇ ਨਿਰੰਕਾਰ, ਤਿਸਕੀ ਸਿਖ ਤਰੈ ਸੰਸਾਰ। ਜੋ ਤੂੰ ਭਾਨੇ ਤਿੰਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤਨ ਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਅਪਾਵ ਸਿਆਣਬ ਸਗਲ ਤੇ ਰਹਿਤ, ਸਭ ਕਹਿ ਜਾਣੇ ਆਤਮ ਕੀ ਰਹਿਤ, ਜਿਸ ਭਾਵੇ ਤਿਸ ਲੈ ਲੜ ਲਾਏ, ਥਾਂ ਥਨੰਤ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਯਾਰ ਲੋਭ ਮੋਹ, ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕੋ ਸਿਮਰਤ ਪਰਮ ਗਤ ਪਾਵਹਿ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹਡਾਵਹਿ, ਤਿਸੇ ਤਿਆਗ ਕਤੇ ਅਵਰ ਲਭਾਵਹਿ, ਜੇ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਵੀਜੈ, ਜੇ ਪ੍ਰਸਾਦ ਤੁਜ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰ ਗੈ ਮਾਨ ਪਾਵਹਿ, ਨਾਨਕ ਪਦ ਸੇਤੀ ਘਰ ਜਾਵਹਿ, ਜੇ ਪ੍ਰਸਾਦ ਅਰੋਗ ਕਾਂਚਨ ਦੇਹੀ, ਲਿਵ ਲਾਵਹੋ ਤਿਸ ਰਾਮ ਸਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛੇਦਰ ਠਾਕੇ, ਮਨ ਸਰਣੀ ਪਰ ਠਾਕਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾ ਸਾ ਸਿਮਰੋ ਪ੍ਰਭ ਊਚੇ, ਜੇ ਪ੍ਰਸਾਦ ਪਾਈ ਦੁਰ ਲੱਭ ਦੇ, ਨਾਨਕ ਤਾ ਕੀ ਭਗਤ ਕਰੇ, ਜੇ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀ ਜੈ, ਜੇ ਪ੍ਰਸਾਦ ਅਸਵਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ, ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਨਾਈ,
ਉਠਤ ਬੈਠਤ ਸਦ ਤਿਸੇ ਧਿਆਈ, ਤਿਸੇ ਧਿਆ ਜੋ ਏਕ ਅਲਖੈ, ਇਹਾਂ ਉਹਾਂ ਨਾਨਕ ਤੇਰੀ ਰਖੈ। ਜੈ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜੈ ਪ੍ਰਸਾਦ ਤੂੰ ਚਾਰ ਪਿਉਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੈ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੈ ਪ੍ਰਸਾਦ ਤੇਰੀ ਪਾਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਜੈ ਪ੍ਰਸਾਦ ਕਰੇ ਸੁਨ ਕਰਨ ਨਾਦ, ਜੈ ਪ੍ਰਸਾਦ ਸੁਨੇ ਕਰਨ ਨਾਦ, ਜੈ ਪ੍ਰਸਾਦ ਪੇਖੇ ਬਿਸਮਾਦ, ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਬਸਨਾ, ਜੈ ਪ੍ਰਸਾਦ ਹਸਤ ਕਰ ਚਲੈ, ਜੈ ਪ੍ਰਸਾਦ ਸੰਪੂਰਨ ਫਲੈ, ਜੈ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ। ਜੈ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। ਜੈ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਸਿਓ ਰਾਚ। ਜੈ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬਨਿਧਾਨ ਪ੍ਰਭ ਤੇਰੀ ਮਇਆ, ਆਪੋ ਕਛੂ ਨ ਕਹਿਨਹੂ ਲਇਆ, ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ, ਨਾਨਕ ਇਨ ਕਹਿ ਕਛੂ ਨਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕੇ ਸੰਗ ਮਿੱਟੇ ਅਭਿਮਾਨ, ਸਾਧਕੇ ਸੰਗ ਪ੍ਰਗਟੇ ਸੋ ਗਿਆਨ, ਸਾਧਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧਕੇ ਸੰਗ ਪਾਏ ਨਾਮ ਰਤਨ, ਸਾਧਕੇ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨੇ ਕੌਣ ਪੁਰਾਨੇ, ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸਮਾਨੇ, ਸਾਧਕੇ ਸੰਗ ਅਗੋਚਰ ਮਿਲੈ, ਸਾਧਕੇ ਸੰਗ ਸਦਾ ਪਰ ਫੁਲੈ, ਸਾਧਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪਹੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕੇ ਸੰਗ ਮਨੋਹਰ ਬੈਨ, ਸਾਧਕੇ ਸੰਗ ਨਕਤ ਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕੇ ਸੰਗ ਮਾਇਆ ਤੇ ਭੈਣ, ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ, ਸਾਧ ਸੰਗ ਦਸਮਨ ਸਭ ਮੀਤ, ਸਾਧੂ ਕੇ ਸੰਗ ਮਹਾਪਨੀਤ, ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧਕੇ ਸੰਗ ਨਾ ਬੀਗਾ ਪੈਰ, ਸਾਧਕੇ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧਕੇ ਸੰਗ ਨਾਹੀਂ ਹੋ ਤਾਪ, ਸਾਧਕੇ ਸੰਗ ਤਜੇ ਸਭ ਆਪ, ਆਪੇ ਜਾਨੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧਕੇ ਸੰਗ ਨ ਕਬਹੂੰ ਤਾਵੈ, ਸਾਧਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਤ ਗੋਚਰ ਲਹੈ, ਸਾਧੂ ਕੇ ਸੰਗ ਅਜਰ ਸਹੈ, ਸਾਧਕੇ ਸੰਗ ਬਸੈ ਥਾਨ ਉਚੈ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧਕੇ ਸੰਗ ਦ੍ਰਿੜੇ ਸਭ ਧਰਮ, ਸਾਧਕੇ ਸੰਗ ਕੇਵਲ ਪਾਰ ਬ੍ਰਹਮ, ਸਾਧਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕੇ ਸੰਗ ਸਭ ਕੁਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਹ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕੇ ਸੰਗ ਸੋਭਾ ਸੁਰ ਦੇਵਾ, ਸਾਧੂ ਕਹਿ ਸੰਗ ਪਾਪ ਭਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕੇ ਸੰਗ ਸਰਬਥਾਨ ਗਮ, ਨਾਨਕ ਸਾਧਕੇ ਸੰਗ ਸਫਲ ਜਨਮ, ਸਾਧਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਤੇ ਹੋਤ ਨਿਹਾਲ, ਸਾਧਕੇ ਸੰਗ ਕਲੁਖਤ ਹਰੈ, ਸਾਧਕੇ ਸੰਗ ਨਰਕ ਪਰ ਹਰੈ, ਸਾਧਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇੱਛੇ ਸੋਈ ਫਲ ਪਾਵੈ, ਸਾਧਕੇ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੇ, ਨਾਨਕ ਉਦਰੇ ਸਾਧ ਸੁਨ ਰਸੈ, ਸਾਧਕੇ ਸੰਗ ਸੁਨੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧਕੇ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘੱਟ ਘੱਟ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਭਈ ਹੁਮਾਰੀ, ਸਾਧਕੇ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨੇ ਤੇ ਤਬ ਖਿਆਨੈ,
ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਇ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੁਖ, ਜੈਸੇ ਸੂਰ ਸਰਬ ਕੋ ਸੁਖ, ਬ੍ਰਹਮ ਗਿਆਨੀ ਕੇ ਦ੍ਰਿੜ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕੈ ਤੀਰਜ ਏਕ, ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਹੋ, ਨਾਨਕ ਜੋ ਪਾਵ ਕਾ ਸਹਿਜ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਾਰੂ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪੈ, ਨਾਨਕ ਜੈਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਯਾ, ਬ੍ਰਹਮ ਗਿਆਨੀ ਤੇ ਕਜ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਹਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮ ਬਦ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕੈ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗਹਿਤਾ, ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੌਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਔਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ, ਨਿਮਖ ਨਿਮਖ ਠਾਕਰ ਨਾਮ ਸਿਕਾਰੈ, ਨਾਨਕ ਉਹ ਅਪਾਰਸ ਸਗਲ ਨਿਸਤਾਰ ਅਸ਼ਟਪਦੀ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ੍ਰੈ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਾਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨੋ ਸੋ ਜਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭੈਣ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸਨੋ ਕਰ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮੰਤਨੇ ਅੰਤਰ ਸਿਮਨ ਗੋਪਾਲ,
ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੇ ਅਵਰੈ ਨਾਮ ਜਪਾਵੈ, ਨਾਨਕੋ ਵੈਸਨੋ ਪਰਮਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾਂ ਮਲ ਖੋਵੈ, ਤਿਸ ਭਗਵਤੀ ਕੀ ਮਤ ਊਤਮ ਹੋਵੈ। ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਧਨ ਅਰਪੈ ਬਿਸਨ ਪਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਬਸਾਵੈ। ਸੋ ਪੰਡਿਤ ਫਿਰ ਜੋਨ ਨ ਆਵੈ, ਵੇਦ ਪ੍ਰਾਣ ਸਿਮਰਤ ਬੂਝੈ ਮੂਲ, ਸੁਖਮ ਹੈ ਜਾਣ ਅਥੂਲ, ਚੌਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ, ਕਰ ਕਿਰਪਾ ਅੰਤਰ ਔਰ ਥਾਰੈ, ਪਸ ਪ੍ਰੇਤ ਮੁਗਧ ਪਾਤਰ ਕੋ ਤਾਰੈ, ਸਰਬ ਰੂਪ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੋਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਨ ਕੇ ਮਨ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਦ ਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋਸ ਦਾ ਦਰਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਓ, ਆਪੇ ਕਰਨ ਕਰਾਮਨ ਜੋਗ, ਪ੍ਰਭ ਭਾਵੇ ਸੋਈ ਪੁਨ ਹੋਗ, ਪਸਰਿਓ ਆਪ ਹੋਏ ਅਣਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਭਿਨਾਸ਼, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭੈ ਨਿਹਾਲ, ਸਲੋਕ ਔਸਤ ਕਰੇ ਅਨੇਕ ਜਨ, ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਦਿਆਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ, ਕਈ ਕੋਟ ਕਬ ਕਾਬ ਵਿਚਾਰ, ਕਈ ਕੋਟ ਨਵਤਨ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਪੈ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੈਗਾਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ਼ ਪਰਮਾਹੇ, ਜਿਤ ਜਿਤ ਲਾਵੋ ਤੇ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸਾਂਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂਤ ਧਾਰ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰ ਤਿਆਰ ਸਾਸਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਾਰਨ ਥੀਵੇ, ਕਈ ਕੋਟ ਜਖ ਕਿਨਰ ਪਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰ ਗਾਚ, ਸਭ ਤੇ ਨੇਰਾ